ਹਰ ਜੀਵੋ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਜਾਨੋ ਸਿਮਰ ਅਜਾ ਮਨ ਬੁਝਿਓ ਗਨ ਕਾ।

ਉਹਨਾਂ ਨੂੰ ਸਭ ਕੁਛ ਮਿਲ ਗਿਆ, ਕਿਉਂਕਿ ਸੰਤ ਕੀ ਧੂੜ ਮਿਟੇ ਅੱਗ ਕੋਟ, ਕਰੋੜਾਂ ਹੀ ਜਨਮਾਂ ਦੇ ਪਾਪ ਮਿਟ ਜਾਂਦੇ ਹਨ ਜੇ ਚਰਨ ਧੂੜੀ ਪ੍ਰਾਪਤ ਹੋ ਜਾਵੇ।

ਕਰੋੜਾਂ ਵੇਲਾ ਗੰਗਾ ਤੇ ਇਸ਼ਨਾਨ ਕਰ ਲੋ, ਇਹਦਾ ਫਲ ਪ੍ਰਾਪਤ ਹੁੰਦਾ ਹੈ ਭਾਈ ਮਹਾਂਪੁਰਖਾਂ ਦੇ ਜਪਣ ਵਾਲਿਆਂ ਦੀ ਚਰਨ ਜੋੜੀ ਪ੍ਰਾਪਤ ਹੋ ਜਾ, ਤੇ ਗੁਰੂ ਦੇ ਚਰਨਾਂ ਦੀ ਤੋੜੀ ਵੀ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਜੋ ਜਪਣ ਵਾਲਿਆਂ ਦੇ ਚਰਨਾਂ ਦੀ ਤੋੜੀ ਮਸਤਕ ਤੇ ਲਾਉਂਦੇ। ਇਸੇ ਲਈ ਸਾਹਿਬ ਜੀ ਨੇ ਕਿਹਾ ਗੁਰਸਿੱਖਾਂ ਕੀ

ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ। ਵਾਹਿਗੁਰੂ ਸਿੱਖਾਂ ਦੇ ਚਰਨਾਂ ਦੀ, ਜਪਣ ਵਾਲਿਆਂ ਦੇ ਚਰਨਾਂ ਦੀ ਤੋੜੀ, ਗੰਗਾ ਜਮਨਾ ਸੁਰਸਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਥਾਂ, ਕਿਲ ਵਿਖ ਮੈਲ ਭਰ

ਤੀਰਥਾਂ ਦਾ ਵੀ ਉਧਾਰ ਕਰ ਜਾਂਦੇ, ਕਿਉਂਕਿ ਤੀਰਥ ਵੀ ਪੁਕਾਰ ਕਰਦੇ ਹਨ ਹੇ ਵਾਹਿਗੁਰੂ, ਸੰਸਾਰ ਦੇ ਜੀਵ ਸਾਡੇ ਵਿੱਚ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਸੁੱਟ ਜਾਂਦੇ ਹਨ। ਕੋਈ ਆਪ ਦਾ ਪਿਆਰਾ ਭੇਜ ਜਿਹਦੇ ਚਰਨ ਪੈਂਦਿਆਂ ਅਸੀਂ ਫਿਰ ਪਵਿੱਤਰ ਹੋ ਜਾਈਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਇਹ ਸੁਭਾਗ ਮੈਨੂੰ ਵੀ ਪ੍ਰਾਪਤ ਹੋਇਆ, ਮੈਨੂੰ

ਅਸੀਂ ਮਾਨਸਿਕ ਤੌਰ ਤੇ ਅਵੇਸਲੇ ਹੋ ਕੇ ਪਛੜਦੇ ਜਾ ਰਹੇ ਹਾਂ। ਸਿੱਖ ਵਾਸਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੁਕਮ ਹੈ, ਕਿਸੇ ਪਰਿਵਾਰ ਵਿੱਚ ਬੱਚਾ ਪੈਦਾ ਹੋਵੇ, ਹੁਕਮ ਹੈ ਕਿ ਗੁਰੂ ਪਿਤਾ ਦਾ ਕਿ ਪਹਿਲਾ ਨਾਮ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਰੱਖਣਾ। ਕੋਈ ਕਿਸੇ ਪਰਿਵਾਰ ਵਿੱਚ ਬੱਚੀ ਪੈਦਾ ਹੋਵੇ, ਉਸ ਦਾ ਨਾਮ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾ ਨਾਮ ਪੁੱਛ ਕੇ ਰੱਖਣਾ। ਤੇ ਸਤਿਗੁਰ ਕਹਿੰਦੇ ਨੇ ਕਿ ਦੂਸਰਾ ਨਾਮ ਸਿੱਖਾ ਤੈਨੂੰ ਪੁੱਛਣ ਦੀ ਲੋੜ ਨਹੀਂ, ਤੇਰਾ ਨਾਮ ਮੈਂ ਹੀ ਰੱਖ ਦਿੱਤਾ। ਬੱਚਾ ਹੋਵੇ ਉਸਦਾ ਨਾਮ ਲਾਸਟ ਨੇਮ ਸਿੰਘ ਰੱਖਣਾ, ਕੋਈ ਬੱਚੀ ਹੋਵੇ ਉਸਦਾ ਨਾਮ ਕੌਰ ਰੱਖਣਾ। ਪਰ ਦੁੱਖ ਆਉਂਦਾ ਹੈ ਕਿ ਜਦੋਂ ਬੱਚਾ ਕਿਸੇ ਹੋਸਪਿਟਲ ਵਿੱਚ ਪੈਦਾ ਹੁੰਦਾ, ਪਹਿਲਾ ਨਾਮ ਵੀ ਘਰ ਦੇ ਵਿੱਚ ਹੀ ਰੱਖ ਲਿਆ ਜਾਂਦਾ ਹੈ, ਜਿਹੜਾ ਗੁਰੂ ਨੂੰ ਪੁੱਛਿਆ ਨਹੀਂ ਜਾਂਦਾ। ਤੇ ਜਿਹੜਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ, ਉਹ ਤੇ ਨਾਂ ਗੁਆਚ ਹੀ ਜਾਂਦਾ। ਅੱਜ ਅਫਸੋਸ ਹੈ ਕਿ 14-15 ਸਾਲ ਦੇ ਬੱਚਿਆਂ ਨੂੰ ਵੀ ਨਾਂ ਪੁੱਛ ਕੇ ਵੇਖ ਲਓ ਕਿ ਤੁਹਾਡਾ ਨਾਂ ਹੈ ਕੀ ਹੈ। ਕੋਈ ਦੱਸੇਗਾ ਕਿ ਮੇਰਾ ਨਾਂ ਕੋਈ ਸਿੰਮੀ ਹੈ, ਕੋਈ ਗੈਰੀ ਦੱਸੇਗਾ, ਕੋਈ ਹੈਰੀ ਦੱਸੇਗਾ। ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਹੈ ਤੇ ਨਾ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਾਮ ਸਾਡੇ ਪਾਸ ਹੈ। ਆਪਣੇ ਆਪ ਨੂੰ ਜਿੱਥੇ ਸਿੱਖੀ ਸਰੂਪ ਵਿੱਚ ਆਪਾਂ ਦੁਨੀਆਂ ਦੇ ਸਾਹਮਣੇ ਪੇਸ਼ ਕਰਕੇ ਮਾਣ ਪ੍ਰਾਪਤ ਕਰਨਾ ਸੀ, ਤੇ ਅੱਜ ਨਾਮ ਦੇ ਪੱਖੋਂ ਵੀ ਆਪਾਂ ਅਲੋਪ ਹੁੰਦੇ ਜਾ ਰਹੇ ਹਾਂ, ਗੁਪਤ ਹੁੰਦੇ ਜਾ ਰਹੇ ਹਾਂ। ਆਪਾਂ ਨੂੰ ਅੱਜ ਪਰਿਵਾਰਕ ਤੌਰ ਤੇ ਸੋਚਣ ਦੀ ਲੋੜ ਹੈ। ਗੁਰੂ ਪਿਆਰਿਓ, ਸਤਿਗੁਰੂ ਜੀ ਦਾ ਹੁਕਮ

मिला श्रीधर बिनवंत नानक।

मेरी से जड़िए अदम।

அடம் ஜடியே அடம் பருவணையாடம் பருவணையா மேரி சே ஜடியே அடம்

اپنی شہادت ملنے پر اپنے جیون نابود رہنا

Thank you.

ਆਪਣੀ ਘਰਾਂ ਦੇ ਸੁੱਖਾਂ ਨੂੰ ਛੱਡ ਕੇ ਦੂਰ ਨੇੜੇ ਚੱਲ ਕੇ ਗੁਰੂ ਕੀ ਅਸਤੀ ਸਰਬਤ ਮਾਈ ਮਾਈ ਆਪ ਗੁਰੂ ਦੀ ਗੋਦ ਵਿੱਚ ਇਹ ਤੁਹਾਡਾ ਉਦਮ ਕੀ ਕਹਿੰਦੇ ਜੀ ਇਹ ਕੋਈ ਸਾਡੇ ਵਰਤ ਹੋ ਰਿਹਾ ਜੇ ਗੁਰੂ ਪੜੇ ਜਾਂ ਗੁਰੂ ਕਹੇ ਜਾਂ ਗਾਂਧੀ ਦੁਆਰੇ ਜਾਵਾਂ ਗੁਰੂ ਦੀ ਕਿਰਪਾ ਹੋਵੇਗੀ ਤਾਂ ਬਾਣੀ ਪੜਨ ਉਹਦੀ ਤਾਂ ਸਾਰੇ ਕਿਰਪਾ ਗੁਰੂ ਕਦੇ ਨੀ ਕਹਿੰਦਾ ਬਾਣੀ ਨਾ ਗੁਰੂ ਨਹੀਂ ਕਹਿੰਦਾ ਕਿ ਸਤਸੰਗ ਵਿੱਚ ਨਾ ਇਹ ਹੁਜਤ ਇਹ ਮਨ ਨਹੀਂ ਗੁਰੂ ਤਾਂ ਪ੍ਰੇਰ ਹੈ ਕਿਤ ਜਾਏ ਬਈ ਸਤਸੰਗੀ ਜਿੱਥੇ ਹਰ ਕਾਲ ਹਰਨਾਮ ਬਿਲੋਈ ਇਹ ਨਾ ਕਰਨ ਦੇ ਬਹਾਨੇ ਕਿ ਮੇਰੇ ਕੀ ਮਤ ਆਪੇ ਗੁਰੂ ਬਾਣੀ ਪੜ੍ਹਾਏਗਾ ਆਪੇ ਅੰਮ੍ਰਿਤ ਵੇਲੇਗਾ ਕਦੇ ਨਹੀਂ ਕਿਹਾ ਵੀ ਗੁਰੂ ਆਪੇ ਰੋਟੀ ਖਵਾਏਗਾ ਉਹਦੇ ਵਾਸਤੇ ਸਾਰਾ ਉਪਰਾਲਾ ਕਰਦੀ ਕਰਦੀ ਸਾਰੀ ਸਮੱਗਰੀ ਵੀ ਕਰ ਲਿਆ ਤਾਂ ਜਾ ਕੇ ਪ੍ਰਸ਼ਾਦਾ ਤਿਆਰ ਹੁੰਦਾ ਪ੍ਰਸ਼ਾਦੇ ਵਾਸਤੇ ਉਦੋਂ ਮੇਰੇ ਤਾਂ ਆਤਮਕ ਭੋਜਨ ਵਾਸਤੇ ਵੀ ਜੋ ਤੁਸੀਂ ਕੀ ਉਦਮ ਕਰੇ ਦੇ ਆ ਜੀ ਉਸ ਤੋਂ ਕਮਾਉਣ ਦੇ ਆ ਸੁਣ ਚ ਧਿਆਨ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਕਮਾਈ ਕਰ ਇਹ ਵੀ ਸਿੱਖ ਦਾ ਕਰਮ ਤੀਸਰਾ ਕਰਮ ਹੈ ਉਸ ਵਾਹਿਗੁਰੂ ਦਾ ਸਿਮਰਨ ਨਾਨਕ ਉਤਰੀ ਚਿੰਤ ਜਿਹੜੀ ਚਿੰਤਾ ਲਈ ਅੱਜ ਸਾਨੂੰ ਹਰ ਵੇਲੇ ਛਾੜਦੀ ਰਹੀ ਕਦੋਂ ਕਹਿੰਦੇ ਵੀ ਦੂਰ ਹੋ ਗਿਆ ਕਲਯੁਗ ਦਾ ਪਿਤਾ ਜੀ ਨੇ ਉਹ ਸਿੱਖ ਨੂੰ ਮਹਾਨ ਉਦਮ ਦਿੱਤਾ ਮੈਂ ਵਿਕਾਸ ਸਿੰਘ ਤੁਹਾਡੇ ਉਦਮ ਦੀਆਂ ਤਾਂ ਦੁਨੀਆਂ ਚ ਧਾਕਾਂ ਪੈ ਪੰਜਾਬ ਦੀ ਧਰਤੀ ਤੁਸੀਂ ਕਿਸ ਤਰ੍ਹਾਂ ਸਵਾਰੇ ਉਪਜਵਾਲਾ ਬਣਾ ਸਾਰੇ ਦੇਸ਼ ਨੂੰ ਅੰਨ ਮਿਲਦਾ ਇੱਥੇ ਮਰਜ਼ੀ ਟੈਕਨੀਕਲ ਵਿਊ ਦੇ ਨਾਲ ਗੁਰੂ ਨੇ ਤੁਹਾਡੇ ਉੱਤੇ ਬੜੀਆਂ ਬਖਸ਼ੀ ਦਿੱਤੀਆਂ ਦੁਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਾਰੇ ਦੇਸ਼ ਵਾਸੀ ਖਾਸ ਕਰਕੇ ਗੁਰੂ ਕੇ ਸਿੱਖਾਂ ਦੇ ਅੰਦਰ ਮਹਾਨ ਬਖਸ਼ੀ ਜਿਹੜੇ ਕੰਮ ਨੂੰ ਹੱਥ ਪਾਉਂਦੇ ਨੇ ਚੜ੍ਹਦੀਆਂ ਇਹ ਗੁਰੂ ਨੇ ਨਾਨਕ ਨਾਮ ਚੜ੍ਹਦੀ ਸਦਾ ਕਿਉਂਕਿ ਨਾਨਕ ਦੇ ਨਾਮ ਨਾਲ ਹੀ ਚੜ੍ਹਦੀ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੇ ਦੋ ਅਰਥ ਕਰਦੇ ਨਾਨਕ ਨਾਮ ਚੜ੍ਹਦੀ ਕਲਮ ਜਿਹਦੇ ਕੋਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਹੈ ਉਹਦੀ ਸਦਾ ਚੜ੍ਹਦੀ ਕਲਮ ਜਾਂ ਨਾਨਕ ਨਾਮ ਚੜ੍ਹਦੀ ਕਲਾ ਜਿਹਦੇ ਕੋਲ ਗੁਰੂ ਦਾ ਨਾਮ ਹੈ ਉਹ ਚੜ੍ਹਦੀ ਕਲਾ ਚ ਰਹਿ ਕੇ ਕਿਸੇ ਦਾ ਬੁਰਾ ਨਹੀਂ ਸੋਚਦਾ ਤੇਰੇ ਭਾਣੇ ਸਰਵਤਮ ਕਿਰਤ ਕਰਨੀ ਇਹ ਵੀ ਸਿਮਰਨ ਧਰਮ ਦੀ ਕਿਰਤ ਇਹ ਵੀ ਬੰਦਗੀ ਬਾਣੀ ਪੜ੍ਹਨੀ ਇਹ ਵੀ ਵਾਹਿਗੁਰੂ ਦਾ ਜਾਪ ਕਰਨਾ ਇਹ ਵੀ ਬੰਦਗੀ ਦਾਨ ਪੁਣ ਕਰਨਾ ਇਹ ਵੀ ਬੰਦਗੀ ਪਾਣੀ ਦੇ ਵਿੱਚ ਹੈ ਕਾਲ ਖਾਏ ਕਿ ਸੱਤੋ ਦੇ ਨਾਨਕ ਰਹਾ ਪਛਾਣ ਨਾਨਕ ਚੁਣੀਆਂ ਸੱਚੀਆਂ ਜੇ ਭਰ ਜਾਣੇ ਕੋਏ ਸੁਰਤੇ ਚੁਣੀ ਗਿਆਨ ਦੀ ਜੋਗੀ ਕਾ ਜਪ ਜੋਗੀ ਦੀ ਚੁਣੀ ਕਿਹੜੀ ਹੈ ਜਤੀ ਸੁਰਤੇ ਚੁਣੀ ਗਿਆਨ ਕੀ ਜੋਗੀ ਕਾ ਜਪ ਹੋਏ ਰਾਜੇ ਚੁਣੀ ਨਿਆਮ ਕੀ ਤੇ ਗ੍ਰਹੀ ਕਾ ਤਤ ਤਾਂ ਗ੍ਰਸਤੀ ਦਾ ਧਰਮ ਹੈ ਦਾਨ ਸੁਣ ਦਾਨ ਸੁਣ ਕੀਤੇ ਸਕਦੇ ਰਹਿਣਾ ਪਵਿੱਤਰ ਰਹੇ

ਜਿਹੜਾ ਸਿੱਖ ਸਾਡੀ ਚਿੱਠੀ ਲੈ ਕੇ ਤੇਰੇ ਕੋਲ ਆ ਰਿਹਾ ਭਾਈ ਇਹਨੂੰ ਤੂੰ ਆਪਣੇ ਕੋਲ ਰੱਖਣਾ ਕਿੰਨਾ ਚਿਰ ਸਾਡੇ ਕੋਲ ਤਾਂ ਤਿੰਨ ਦਿਨ ਨਹੀਂ ਰਿਹਾ ਬੜਾ ਸਮਝਾਇਆ ਪਰ ਗੁਰੂ ਸ਼ਾਹ ਤੂੰ ਇਸ ਨੂੰ ਆਪਣੇ ਕੋਲ 9 ਮਹੀਨੇ

ਉਹਦੇ ਸਿਰ ਤੇ ਪੱਗ ਵੀ ਕੋਈ ਨੀ ਤੇ ਉਹਦੇ ਕੁੜਤਾ ਵੀ ਕੋਈ ਨਹੀਂ ਸਨ ਨਗਨ।

ਮਹਿਲਾਂ ਦੇ ਦਰਵਾਜ਼ੇ ਵਿੱਚ ਖਲੋਤਾ ਹੋਇਆ ਬਿੜ ਬਿੜ ਪਿਆ ਸਕ ਹਸਤ ਭਰੀ ਨਿਗਾਹ ਦੇ ਨਾਲ ਵੇਖ ਲੇ ਭਗਵਾਨ ਨੇ ਕਿਹਾ ਹੈ ਦਰਬਾਰ ਉਹਦਾ ਨਾਮ ਵੀ ਪੁੱਛ ਲੈਣਾ ਸੀ ਦਰਬਾਰ ਨੇ ਕਿਹਾ ਨਾਮ ਵੀ ਦੱਸ ਕਿਆ ਨਾਮ ਹੈ ਦੁਆਰ ਖੜਾ ਤੁਝ ਤੁਰੂ ਬਲਿਖੋ ਦੇਖ ਰਹੇ ਹੋ

ਪਹਿਲਾਂ ਦੇ ਪ੍ਰਦਰਸ਼ਨ ਚਾਰ ਪ੍ਰਕਰਮਾਂ ਕਰਕੇ ਸੁਦਾਮੇ ਨੂੰ ਤੇ ਛਾਤੀ ਸਾਰਾ ਦਿਨ ਮਿੱਤਰ ਪਾਏਗਾ ਅੱਜਕੱਲ ਦੇ ਮਿੱਤਰ ਤੇ ਸਵਾਦ ਪੂਰਾ ਹੈ ਤਾਂ ਮਿੱਤਰ ਹਨ ਤੇ ਜੇ ਸਵਾਦ ਪੂਰਾ ਨਹੀਂ ਤਾਂ ਉਹ ਮਿੱਤਰ ਮੁਖਾਲਫਤ ਵੀ ਕਰਨ ਲੱਗੀ ਨਿੰਦਾ ਵੀ ਕਰਨ ਲੱਗਿਆ ਜਿਸ ਦਿਨ ਸਵਾਦ ਨਾ ਉਪਜੇ ਤਿਸ ਦਿਨ ਬੋਲਣ ਗੰਦ ਸਵਾਦ ਆ ਗਿਆ ਮਿੱਤਰ ਸੁਦਾਮੇ ਦੀਆਂ ਪ੍ਰਕਰਮਾਂ ਕਰਕੇ ਛਾਤੀ ਨਾਲ ਲੈ ਕੇ ਆਏ ਤੇ ਜਿਸ ਆਸਨ ਤੇ ਆਪ ਬੈਠੇ ਸਨ ਸੁਦਾਮੇ ਨੂੰ ਮਿਲਾ ਸੁਖਮੀ ਤੇ ਰਾਜ ਕਰ ਦਿੱਤੀ ਜਾਓ ਮੇਰਾ ਮਿੱਤਰ ਆਇਆ ਹੈ ਜਲ ਲਿਆ ਸੁਦਾਮੇ ਦੇ ਚਰਨ ਧੋਈ ਰੁਕਮਣੀ ਤੇ ਰਾਜ ਦਾ ਪਾਣੀ ਕਹਿੰਦੇ ਇੱਧਰ ਭਗਵਾਨ ਕ੍ਰਿਸ਼ਨ ਸੁਦਾਮੇ ਨਾਲ ਮਿੱਠੇ ਮਿੱਠੇ ਬਦਲ ਕਰ ਸੁਦਾਮੇ ਕਿਤਨਾ ਚਿਰ ਕਿੱਥੇ ਨਹੀਂ ਕੁਮਾਰ ਸਾਹਿਬ ਜਿੱਥੇ ਤੇਰੀ ਹਾਲਤ ਕੀ ਹੋ ਗਈ ਹੈ ਤੇਰੀ ਦਿਸ਼ਾ ਕੀ ਬਣ ਗਈ ਹੈ ਐਸੇ ਬਿਹਾਨ ਬਿਹਾਨ ਦੱਸਿਓ ਇਹ ਕੰਤਕ ਜਾਲ ਬੜੇ ਪਦ ਤੋਂ ਤੇਰੇ ਪੈਰਾਂ ਚੰਦੇ ਚੁਣੇ

ਮੁਹੱਬਤ ਭਗਤ ਨਾਮਦੇਵ ਦਾ ਹੈ ਜਿਹੜੇ ਪਰਮੇਸ਼ਰ ਨੂੰ ਕਹਿੰਦੇ ਹਨ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰੂੜੋ ਕਹਿੰਦੇ ਨੇ ਸੋਹਣਾ ਐ ਪਰਮੇਸ਼ਰ ਤੇਰਾ ਨਾਮ ਬੜਾ ਸੋਹਣਾ ਹੈ ਰੂਪ ਰੂੜੋ ਤੇਰਾ ਰੂਪ ਬੜਾ ਸੋਹਣਾ ਅਤ ਰੰਗ ਰੂੜੋ ਬਹੁਤ ਹੀ ਸੋਹਣਾ ਤੇ ਪਿਆਰਾ ਮੇਰਾ ਰਾਮਈਆ ਨਾਮਦੇਵ ਜੀ ਬਿਆਨ ਕਰਦੇ ਹਨ।

ਜਿਸ ਤਰ੍ਹਾਂ ਮਾਰਵਾੜ ਦੇਸ਼ ਵਿਚ ਨੀਰ ਕਹਿੰਦੇ ਨੇ ਪਾਣੀ, ਪਾਣੀ ਦੇ ਨਾਲ ਲੋਕ ਪ੍ਰੀਤ ਕਰਦੇ ਨੇ। ਬੇਲ ਬਾਲਹਾ ਕਰ ਹਲਾ, ਔਰ ਜਿਸ ਤਰ੍ਹਾਂ

ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ ਹੈ, ਉਹ ਆਵਾਜ਼ ਨਾਲ ਪਿਆਰ ਕਰਦਾ। ਐ ਪਰਮੇਸ਼ਰ, ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ, ਓਠ ਵੇਲਾ ਨਾਲ ਪਿਆਰ ਕਰਦਾ, ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ ਹੈ, ਇਸੇ

ਬਨਾਰਸ ਰਿਹਾ ਕਰਦੇ ਸਨ। ਕਿਸੇ ਨੇ ਪੁੱਛਿਆ, ਕਬੀਰ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਮੈਂ ਤਾਂ ਕਿਸੇ ਨੂੰ ਗੁਰੂ ਤਾਰਿਆ ਨਹੀਂ। ਤਾਂ ਉਸ ਕਿਹਾ, ਜਿਹਦਾ ਗੁਰੂ ਨਹੀਂ ਉਹਦੀ ਗਤੀ ਨਹੀਂ ਹੁੰਦੀ। ਕਬੀਰ ਤੂੰ ਗੁਰੂ ਜ਼ਰੂਰ ਧਾਰਨ ਕਰ। ਕਬੀਰ ਸਾਹਿਬ ਕਹਿਣ ਲੱਗੇ, ਫਿਰ ਗੁਰੂ ਕਿਹੜਾ ਹੈ ਇਸ ਵੇਲੇ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਵੇ, ਉਸ ਨੂੰ ਮੈਂ ਗੁਰੂ ਧਾਰਨ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ, ਕਬੀਰ ਸਵਾਮੀ ਰਾਮਾਨੰਦ ਪੂਰਨ ਬ੍ਰਹਮ ਗਿਆਨੀ ਹਨ, ਉਹ ਗੁਰੂ ਧਾਰਨ ਦੇ ਲਾਇਕ ਨੇ, ਤੂੰ ਉਹਨਾਂ ਕੋਲ ਚਲਿਆ ਜਾ। ਪਰ ਇੱਕ ਗੱਲ ਹੈ, ਸਵਾਮੀ ਰਾਮਾਨੰਦ ਉੱਚੀ ਜਾਤ ਦੇ ਨੇ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ। ਸਵਾਮੀ ਜੀ ਦੇ ਚੇਲਿਆਂ ਨੇ ਤੈਨੂੰ ਸਵਾਮੀ ਦੇ ਲਾਗੇ ਨਹੀਂ ਲੱਗਣ ਦੇਣਾ। ਪਰ ਇੱਕ ਤਰੀਕਾ ਹੈ, ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜੇ ਤੈਨੂੰ ਗੁਰੂ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ, ਜਿਹੜੀਆਂ ਪੌੜੀਆਂ ਗੰਗਾ ਦੀਆਂ ਸਵਾਮੀ ਜੀ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਜਾ, ਜੇ ਤੈਨੂੰ ਗੁਰੂ ਦੀ ਲੋੜ ਹੈ। ਇਹ ਸੁਣ ਕੇ ਕਬੀਰ ਸਾਹਿਬ ਕਹਿਣ ਲੱਗੇ, ਠੀਕ ਹੈ, ਕਿਉਂਕਿ ਗੁਰੂ ਦੀ ਲੋੜ ਸੀ। ਕਹਿਣ ਲੱਗੇ, ਮੈਂ ਅੰਮ੍ਰਿਤ ਵੇਲੇ ਉਸ ਰਸਤੇ ਤੇ ਜਾ ਕੇ ਲੰਮਾ ਪੈ ਜਾਵਾਂਗਾ ਜਿਸ ਰਸਤੇ ਤੋਂ ਸਵਾਮੀ ਰਾਮਾਨੰਦ ਰੋਜ ਸਵੇਰੇ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ ਨੇ। ਰਾਤ ਪਈ ਪਰ ਕਬੀਰ ਸਾਹਿਬ ਨੂੰ ਨੀਂਦਰ ਨਹੀਂ ਆ ਰਹੀ, ਕਿਉਂਕਿ ਗੁਰੂ ਦੀ ਲੋੜ ਹੈ ਤੇ ਜਿਹਨੂੰ ਗੁਰੂ ਦੀ ਲੋੜ ਹੋਵੇ ਉਹਨੂੰ ਦੁਨੀਆ ਭੁੱਲ ਜਾਂਦੀ ਹੈ। ਦੋ ਹੀ ਗੱਲਾਂ ਨੇ, ਜਾਂ ਦੁਨੀਆ ਖੁਸ਼ ਕਰ ਲਈਏ ਜਾਂ ਗੁਰੂ ਨੂੰ ਖੁਸ਼ ਕਰ ਲਈਏ। ਜੇ ਤਾਂ ਗੁਰੂ ਨੂੰ ਖੁਸ਼ ਕਰਨਾ ਹੈ ਤੇ ਫਿਰ ਦੁਨੀਆ ਦਾ ਤਿਆਗ ਕਰਨਾ ਪਵੇਗਾ। ਦੁਨੀਆ ਦਾ ਤਿਆਗ ਘਰ ਬਾਰ ਛੱਡ ਕੇ ਨਹੀਂ, ਘਰ ਬਾਰ ਧੀਆਂ ਪੁੱਤਰਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਯਾਦ ਕਰਨਾ, ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਉੱਤੇ ਕਾਬੂ ਪਾ ਕੇ ਰੱਖਣਾ, ਮੋਹ ਮਾਇਆ ਤੋਂ ਉੱਤੇ ਉੱਠ ਕੇ ਰਹਿਣਾ, ਇਹ ਦੁਨੀਆ ਦਾ ਤਿਆਗ ਹੁੰਦਾ ਹੈ। ਦੁਨੀਆ ਛੱਡ ਕੇ ਜੰਗਲਾਂ ਵਿੱਚ ਜਾਣਾ ਕੋਈ ਤਿਆਗ ਨਹੀਂ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦੀ ਲੋੜ ਹੈ। ਆਪ ਅੱਧੀ ਰਾਤ ਹੋਈ, ਘਰੋਂ ਉੱਠੇ ਤੇ ਗੰਗਾ ਘਾਟ ਵੱਲ ਤੁਰ ਪਏ।

ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈ ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਹੀ ਗੰਗਾ ਇਸ਼ਨਾਨ ਕਰਨ ਵਾਸਤੇ

ਤੇ ਸਵਾਮੀ ਜੀ ਤੂੰ ਪਹਿਲਾਂ ਹੀ ਅੱਗੇ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਜਿਹੜੇ ਰਸਤੇ ਤੋਂ ਸਵਾਮੀ ਜੀ ਨੇ ਲੰਘਣਾ ਸੀ ਉਸ ਰਸਤੇ ਤੇ ਕਬੀਰ ਸਾਹਿਬ ਜਾ ਕੇ ਲੰਮੇ ਪੈ ਗਏ।

ਨਹੀਂ ਸਵਾਮੀ ਜੀ ਆਏ ਅੰਮ੍ਰਿਤ ਵੇਲੇ ਬੜੀ ਮਸਤੀ ਵਿਚ ਰਾਮ ਰਾਮ ਕਰਦੇ ਤੁਰੇ ਆ ਰਹੇ ਨੇ ਗੰਗਾ ਦੀਆਂ ਪੌੜੀਆਂ ਉਤਰਨ ਲੱਗੇ ਦੇਖਿਆ ਪੌੜੀਆਂ ਦੇ ਵਿਚਕਾਰ ਕੋਈ ਸੁੱਤਾ ਹੋਇਆ ਰਸਤਾ ਨਹੀਂ ਸੀ ਕਿਉਂਕਿ ਕਬੀਰ ਲੰਮਾ ਪਿਆ ਸੀ ਸਵਾਮੀ ਜੀ ਕੋਲ ਹੋਏ ਆਪਣੇ ਪੈਰਾਂ ਦੀ ਸਵਾਮੀ ਜੀ ਕੋਲ ਹੋਏ ਆਪਣੇ ਪੈਰਾਂ ਦੀ ਠੋਕਰ ਲਾਏ ਕਬੀਰ ਦੇ ਸਰੀਰ ਨੂੰ ਤੇ ਕਹਿੰਦੇ ਨੇ ਭਾਂਡੇ ਵਿਚ ਜਿਹੜੀ ਚੀਜ਼ ਪਾਈ ਹੋਵੇ ਉਹੀ ਨਿਕਲਦੀ ਜੇ ਕਿਸੇ ਭਾਂਡੇ ਵਿਚ ਦੁੱਧ ਪਾਇਆ ਹੈ ਤਾਂ ਦੁੱਧ ਹੀ ਨਿਕਲੇਗਾ ਜੇ ਕਿਸੇ ਭਾਂਡੇ ਵਿਚ ਸ਼ਰਾਬ ਪਾਈ ਹੈ ਤਾਂ ਸ਼ਰਾਬ ਨਿਕਲੇਗੀ ਪਰ ਜਿਹੜੇ ਮਹਾਂਪੁਰਸ਼ ਨੇ ਇਹਨਾਂ ਦੇ ਵਿਚ ਤਾਂ ਪਰਮੇਸ਼ਰ ਵਸਦਾ ਹੈ ਪਰਮੇਸ਼ਰ ਦਾ ਨਾਮ ਵਸਦਾ ਹੈ ਤਾਂ ਨਾਮ ਹੀ ਨਿਕਲਣਾ ਸਵਾਮੀ ਰਾਮਾਨੰਦ ਨੇ ਪੈਰ ਦੀ ਠੋਕਰ ਲਾਈ ਕਬੀਰ ਦੇ ਸਰੀਰ ਨੂੰ ਤੇ ਨਾਲੇ ਕਿਹਾ ਉੱਠ ਰਾਮ ਕੇ ਰਾਮ ਕਹੋ ਇਹ ਸੌਣ ਦਾ ਵੇਲਾ ਨਹੀਂ ਇਹ ਨਾਮ ਜਪਣ ਦਾ ਵੇਲਾ ਹੈ ਭਾਈ ਗੁਰਦਾਸ ਜੀ ਆ ਬਿਆਨ ਕਰਦੇ ਨੇ

ਮਾਣ ਕਹਿਣ ਲੱਗਾ ਜਾਓ ਧਨੇ ਆ ਕੋਈ ਮਖੌਲ ਠਾਕਰ ਤੈਨੂੰ ਦੇ ਦਿਆਂ ਤੈਨੂੰ ਕੀ ਪਤਾ ਕਿਵੇਂ ਪੂਜਾ ਕਰੀਦੀ ਜਾ ਕੇ ਗਊਆਂ ਚਾਰ ਧਨਾ ਕਹਿਣ ਲੱਗਾ ਦੇਖ ਪੰਡਤਾ ਸਿੱਧੀ ਤਰ੍ਹਾਂ ਠਾਕੁਰ ਦੇ ਨਹੀਂ ਤਾਂ ਮੈਂ ਦੂਸਰੀ ਤਰ੍ਹਾਂ ਲਵਾਂਗਾ ਬ੍ਰਾਹਮਣ ਕਹਿਣ ਲੱਗਾ ਜੱਟ ਹੈ ਇਹਨੇ ਪਿੱਛਾ ਨਹੀਂ ਛੱਡਣਾ ਕਹਿਣ ਲੱਗਾ ਚੰਗਾ ਤੂੰ ਠਹਿਰ ਮੈਂ ਠਾਕੁਰ ਲੈ ਕੇ ਆਨਾ ਇੱਕ ਗੋਲ ਮੋਲ ਪੱਥਰ ਕੱਪੜੇ ਵਿੱਚ ਲਵੇਟ ਕੇ ਧੰਨੇ ਨੂੰ ਦਿੱਤਾ ਆਪਣਾ ਪਿੱਛਾ ਛਡਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਤੇ ਧੰਨੇ ਨੂੰ ਗੈਲ ਛੁਡਾਵੇ ਗੈਲ ਆਪਣਾ ਪਿੱਛਾ ਛੁਡਾਇਆ ਤੇ ਲੈ ਠਾਕੁਰ

ਖਾਤਰ ਸੀ, ਕਿਵੇਂ ਰੋਟੀ ਖਾਂਦਾ, ਪਰ ਤੰਨਾ ਹੱਥ ਜੋੜਦਾ, ਮਿੰਨਤਾਂ ਕਰਦਾ, ਮੱਥੇ ਟੇਕਦਾ, ਕਹਿੰਦਾ ਐ ਪਰਮੇਸ਼ਰ ਮੈਂ ਅਨਪੜ ਆ, ਮੈਨੂੰ ਇਹ ਨਹੀਂ ਪਤਾ ਤੇਰੀ ਅਰਦਾਸ ਕਿਵੇਂ ਕਰੀਦੀ, ਪਰ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ, ਕਿਰਪਾ ਕਰ ਐ ਰੋਟੀ ਖਾ। ਹੁਣ ਤੰਨੇ ਨੂੰ ਕੀ ਪਤਾ ਕਿ ਲੋਕ ਠਾਕਰਾਂ ਨਾਲ ਵੀ ਠੱਗੀ ਕਰਦੇ। ਥੋੜੀ ਜੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਗਾਉਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਘਰ ਵਾਲੇ ਲੈ ਜਾਂਦੇ। ਤੰਨਾ ਇਹ ਸਮਝਦਾ ਕਿ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ, ਸਭ ਕੁਝ ਪੀਂਦੀਆਂ ਨੇ, ਇਸ ਕਰਕੇ

ਲੈ ਲਈ। ਫਿਰ ਆਪ ਪੱਥਰ ਦੇ ਵਿਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ। ਕਹਿਣ ਲੱਗੇ ਧੰਨੇ ਆ, ਤੂੰ ਯਾਦ ਕਰਦਾ ਸੀ ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨੀ ਖਾਧਾ, ਲੈ ਧੰਨੇ ਆ ਪਹਿਲਾਂ ਤੂੰ ਰੋਟੀ ਖਾ ਮੈਂ ਬਾਅਦ ਵਿਚ ਖਾ ਲਾਂਗਾ। ਧੰਨਾ ਕਹਿਣ ਲੱਗਾ ਨਹੀਂ ਇਹ ਤੁਹਾਡੇ ਵਾਸਤੇ ਹੈ, ਪਹਿਲਾਂ ਤੁਸੀਂ ਛਕੋ ਫਿਰ ਮੈਂ ਛਕਾਂਗਾ। ਕਹਿਣ ਲੱਗੇ ਨਹੀਂ ਧੰਨੇ ਆ ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ ਤੂੰ ਕੁਝ ਨੀ ਖਾਧਾ। ਤੇ ਤੰਨਾ ਹੱਥ ਜੋੜ ਕੇ ਕਹਿੰਦਾ ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨੀ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖੇ ਆ, ਤੇਰੇ ਤੇ ਬੜੇ ਸੇਵਕ ਨੇ, ਬੜੀ ਦੁਨੀਆ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ ਨਹੀਂ ਧੰਨੇ ਆ ਤੈਨੂੰ ਕੀ ਪਤਾ ਜੇ ਤੂੰ ਤਿੰਨ ਦਿਨ ਕੁਝ ਨੀ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨੀ ਖਾਧਾ, ਭਗਤ ਭੁੱਖਾ ਰਵੇ ਪਰਮੇਸ਼ਰ ਕਿਵੇਂ ਖਾ ਸਕਦਾ। ਧੰਨਿਆ ਮੈਂ ਵੀ ਤਿੰਨ ਦਿਨ ਕੁਝ ਨੀ ਖਾਧਾ, ਮੈਂ ਤੇ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ

ਕਿ ਜਿਹੜਾ ਭੋਲਾ ਭਾਵ ਹੈ ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ। ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ ਦੇ

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ ਅਤੇ ਬੜੇ ਸੋਹਣੇ ਕੱਪੜੇ ਵੀ ਹੋਣ।

ਘੋੜੀ ਕਿ ਭਗਵਾਨ ਪੈਰੀ ਸੋਹਣੀ ਜੁੱਤੀ ਪਾਈ ਹੋਵੇ, ਸੋਹਣਾ ਸੂਟ ਪਾਇਆ ਹੋਵੇ, ਘਰ ਵਿਚ ਅਨਾਜ ਵੀ ਹੋਵੇ, ਗਾਂ ਤੇ ਮੱਝ ਵੀ ਹੋਵੇ, ਤੇ ਕਿਧਰੇ ਆਣਾ ਜਾਣਾ ਪੈ ਜਾਵੇ ਤੇ ਪੈਦਲ ਤੁਰ ਕੇ ਜਾਂਦਾ, ਫਿਰ ਆਦਮੀ ਚੰਗਾ ਨੀ ਲੱਗਦਾ। ਕੱਪੜੇ ਚੰਗੇ ਪਾਏ ਹੋਣ ਤੇ ਤੁਰਿਆ ਜਾਵੇ ਪੈਦਲ, ਚੰਗਾ ਨੀ ਲੱਗਦਾ, ਆਣਾ ਜਾਣਾ ਵੀ ਪੈਂਦਾ ਦੂਰ। ਇਸ ਕਰਕੇ ਕਿਰਪਾ ਕਰ, ਇੱਕ ਤਾਜਨ ਤੁਰੀ ਚੰਗੇਰੀ, ਇੱਕ ਸੋਹਣੀ ਜੀ ਘੋੜੀ ਵੀ ਦੇ, ਤਾਂ ਕਿ ਕਿਧਰੇ ਆਣਾ ਜਾਣਾ ਹੋਵੇ ਤਾਂ ਉਹ ਸਫ਼ਰ ਮੈਂ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ

ਤਾਂ ਨੇਨੇ ਨਾਮ ਜਪੇ ਆ ਪਿਆਰ ਕੀਤਾ ਉਹ ਧੰਨਾ ਅਨਪੜ ਨਾਮ ਜਪਣ ਦੇ ਕਰਕੇ ਦਰਸ਼ਨ ਕਰਨ ਦੇ ਕਰਕੇ ਕਿੱਥੇ ਜਾ ਪਹੁੰਚੀ ਹੈ ਉਹ ਧੰਨਾ ਅਨਪੜ ਬਾਣੀ ਉਚਾਰਨ ਲੱਗ ਪਏ ਉਸ ਧੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਹੋਰ ਕਿਰਪਾ ਕੀਤੀ ਧੰਨੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਧੰਨੇ ਨੂੰ ਆਪਣੇ ਨਾਲ ਬਿਠਾ ਲਿਆ ਜਦੋਂ ਵੀ ਕੋਈ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਉਹ ਭਗਤ ਧੰਨੇ ਨੂੰ ਵੀ ਮੱਥਾ ਟੇਕਦਾ ਭਗਤ ਧੰਨਾ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ ਜਿਹੜੇ ਉਪਦੇਸ਼ ਕਰਦੇ ਨੇ ਐ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰੋ ਸਾਰਿਆਂ ਦੀ ਉਹ ਪਾਲਣਾ ਕਰਨ ਵਾਲਾ ਹੈ ਤੂੰ ਬੰਦਗੀ ਕਰ ਤੇਰੀ ਵੀ ਉਹ ਪਾਲਣਾ ਕਰੇਗਾ ਦੁਨੀਆਂ ਦੀ ਚਿੰਤਾ ਛੱਡ ਨਾਮ ਦੀ ਚਿੰਤਾ ਕਰ ਕਿਉਂਕਿ ਉਹਦਾ ਨਾਮ ਬੜਾ ਪਿਆਰਾ ਤੇ ਬੜਾ ਸੋਹਣਾ ਹੈ।

ਤਾਂ ਉਹਦੇ ਕੰਨਾਂ ਵਿਚ ਕੇ ਬੋਲ ਪੈਂਦੇ ਨੇ। ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਬੋਲ ਬਾਲੇ ਦਾ।

कैद करके लिजा रहे। इतिहास गवाह है सारे हिंदुस्तान विच कोई भी ऐसा सुरमा ना नितरिया जेड़ा अहमद शाह अब्दाली दा मुकाबला कर सकदा, उहदा रस्ता रोक सकदा। अहमद शाह अब्दाली दा एक काफला हिंदुस्तान नूं लुट के पंजाब दी धरती तों निकल रहा सी। ਉਹ ਬੀਬੀਆਂ ਜਿਨ੍ਹਾਂ ਨੂੰ ਅਹਿਮਦ ਸ਼ਾਹ ਅਬਦਾਲੀ ਕੈਦੀ ਬਣਾ ਕੇ ਲਿਜਾ ਰਿਹਾ, ਉਹ ਰੋਂਦੀਆਂ ਕੁਰਲਾਂਦੀਆਂ ਜਾ ਰਹੀਆਂ ਨੇ, ਕੋਈ ਸਾਨੂੰ ਬਚਾਓ, ਪਰ ਕੋਈ ਬਚਾਉਣ ਵਾਲਾ ਨਹੀਂ। ਅਚਾਨਕ ਕੁਝ ਸਿੱਖ ਇਨ੍ਹਾਂ ਨੂੰ ਨਜ਼ਰ ਆਏ, ਇਨ੍ਹਾਂ ਨੇ ਵਾਸਤਾ ਪਾਇਆ, ਬਚਾਈ ਭਾਈ ਕੱਛ ਵਾਲਿਆ। ਕੱਛ ਕਹਿੰਦੇ ਨੇ ਕਛਹਿਰੇ ਨੂੰ, ਕਿਉਂਕਿ ਸਿੱਖ ਕਛਹਿਰਾ ਪਹਿਣਦੇ ਨੇ, ਗਾਤਰੇ ਕਿਰਪਾਨ, ਹੱਥ ਵਿਚ ਕੜਾ, ਸਿਰ ਤੇ ਦਸਤਾਰ ਅਤੇ ਸੋਹਣਾ ਦਾੜਾ। ਇਹ ਸਰੂਪ ਦੇਖ ਕੇ ਉਹਨਾਂ ਬੀਬੀਆਂ ਨੇ ਪੁਕਾਰ ਕੀਤੀ, ਵਾਸਤਾ ਹੈ ਤੁਹਾਨੂੰ ਤੁਹਾਡੇ ਗੁਰੂ ਦਾ, ਸਾਨੂੰ ਬਚਾਓ। ਸਿੰਘਾਂ ਨੇ ਫੈਸਲਾ ਕੀਤਾ, ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਅਸਾਂ ਗਜਨੀ ਦੇ ਬਾਜ਼ਾਰਾਂ ਵਿਚ ਰੁਲਣ ਨਹੀਂ ਦੇਣਾ। ਫੈਸਲਾ ਕਰਕੇ ਗਿਣਤੀ ਥੋੜੀ ਹੈ ਸਿੰਘਾਂ ਦੀ, ਅਹਿਮਦ ਸ਼ਾਹ ਅਬਦਾਲੀ ਦੀ ਫੌਜ ਬਹੁਤ ਹੈ। ਸਿੰਘਾਂ ਨੇ ਕੀ ਕੀਤਾ, ਸਲਾਹ ਕਰਕੇ ਛੋਟੇ ਛੋਟੇ ਜਥੇ ਬਣਾ ਲਏ, ਜਿਧਰੋਂ ਅਹਿਮਦ ਸ਼ਾਹ ਨੇ ਜਾਣਾ ਉਸ ਰਸਤੇ ਵਿਚ ਜਗ੍ਹਾ ਜਗ੍ਹਾ

ਇਹਨਾਂ ਬੀਬੀਆਂ ਨੂੰ ਅਹਿਮਦ ਸ਼ਾਹ ਦੇ ਕੋਲੋਂ ਅਸਾਂ ਛੁਡਾਣਾ। ਠੀਕ ਜਦੋਂ ਅੱਧੀ ਰਾਤ ਹੋਈ, ਅਹਿਮਦ ਸ਼ਾਹ ਬਦਾਲੀ ਦਾ ਕਾਫਲਾ ਤੁਰਿਆ ਜਾ ਰਿਹਾ। ਸਿੰਘਾਂ ਨੇ ਜਕਾਰੇ ਛੱਡਦਿਆਂ ਹੋਇਆ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਹਿੰਦੁਸਤਾਨ ਦਾ ਲੁੱਟਿਆ ਹੋਇਆ ਮਾਲ ਵੀ ਖੋਇਆ। ਉਹ 20-30 ਹਜ਼ਾਰ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਵੀ ਛੁਡਾਈਆਂ ਔਰ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਫਿਰ ਉਨ੍ਹਾਂ ਬੀਬੀਆਂ ਨੂੰ ਉਨ੍ਹਾਂ ਦੇ ਟਿਕਾਣੇ ਪੁੱਛ ਕੇ ਆਪ ਉਨ੍ਹਾਂ ਦੇ ਘਰੋਂ ਘਰੀ ਛੱਡ ਕੇ ਆਏ, ਉਨ੍ਹਾਂ ਦਾ ਲੁੱਟਿਆ ਮਾਲ ਵਾਪਸ ਕਰਾਇਆ। ਅਗਰ ਉਸ ਵਕਤ ਉਹ ਗੁਰੂ ਕੇ ਪਿਆਰੇ ਸਿੱਖ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਤੇ ਹਮਲਾ ਨਾ ਕਰਦੇ, ਉਹ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਵਿਚ 2-2 ਪੈਸੇ ਵਿਚ ਵਿਕਣੀਆਂ ਸਨ। ਪਰ ਸਿੰਘਾਂ ਨੇ

ਬੜਾ ਬੁਰਾ ਲੱਗਾ। ਉਹਨੇ ਹੁਕਮ ਜਾਰੀ ਕੀਤਾ ਕਿ ਸਾਰੇ ਸਿੱਖ ਖਤਮ ਕਰ ਦਿਓ। ਮੀਰ ਮੰਨੂ ਬੜਾ ਜ਼ਾਲਮ ਸੀ। ਇਸ ਮੀਰ ਮੰਨੂ ਜ਼ਾਲਮ ਨੇ ਹੁਕਮ ਜਾਰੀ ਕੀਤਾ।

ਸਿੱਖ ਕੌਮ ਦਾ ਇਹ ਇਤਿਹਾਸ ਹੈ। ਮੇਰ ਮਨੂ ਨੇ ਇੰਨਾ ਜ਼ੁਲਮ ਕੀਤਾ, ਹੈ ਤਾਂ ਹਾਕਮ ਮੁਸਲਮਾਨ, ਜ਼ੁਲਮ ਦੀ ਅੱਤ ਕੀਤੀ।

ਅਮੀਰ ਮਨੂ ਨੇ ਸਿੱਖਾਂ ਨੂੰ ਫੜਨਾ, ਇਕ ਲਾਈਨ ਵਿਚ ਖੜੇ ਕਰਕੇ ਪਹਿਲਾਂ ਕਹਿਣਾ ਮੁਸਲਮਾਨ ਬਣ ਜਾਓ, ਪਰ ਸਿੱਖਾਂ ਨੇ ਕਹਿਣਾ ਸਿੱਖੀ ਨਹੀਂ ਛੱਡਣੀ, ਉਨ੍ਹਾਂ ਨੂੰ ਸ਼ਹੀਦ ਕਰ ਦੇਣਾ। ਫਿਰ ਦੂਸਰੀ ਲਾਈਨ ਦੀ ਵਾਰੀ ਆਣੀ, ਉਨ੍ਹਾਂ ਨੂੰ ਵੀ ਸ਼ਹੀਦ ਕਰ ਦੇਣਾ, ਤੇ ਜਿਹੜੀਆਂ ਸਿੰਘਣੀਆਂ ਸਨ ਉਨ੍ਹਾਂ ਨੂੰ ਕੈਦ ਕਰਕੇ ਉਨ੍ਹਾਂ ਕੋਲੋਂ ਚੱਕੀ ਚਲਵਾਣੀ, ਛੋਟੇ ਬੱਚਿਆਂ ਨੂੰ ਉਨ੍ਹਾਂ ਮਾਵਾਂ ਦੇ ਸਾਹਮਣੇ ਮਾਰਨਾ, ਉਨ੍ਹਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਜਿਵੇਂ ਕੋਈ ਫੁੱਲਾਂ ਦਾ ਹਾਰ ਬਣਾਉਂਦਾ, ਬੱਚਿਆਂ ਦੇ ਟੁਕੜੇ ਕਰਕੇ ਉਨ੍ਹਾਂ ਦਾ ਹਾਰ ਬਣਾ ਕੇ ਮਾਵਾਂ ਦੇ ਗਲ ਵਿਚ ਪਾ ਦੇਣਾ, ਤੇ ਨਾਲੇ ਕਹਿਣਾ ਮੁਸਲਮਾਨ ਬਣ ਜਾਓ, ਨਹੀਂ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ। ਪਰ ਧੰਨ ਹਨ ਉਹ ਗੁਰੂ ਕੇ ਸਿੰਘ, ਗੁਰੂ ਕੀਆਂ ਸਿੰਘਣੀਆਂ, ਜਿਨ੍ਹਾਂ ਜਾਨ ਤੇ ਦੇ ਦਿੱਤੀ ਪਰ ਧਰਮ ਨਾ ਹਾਰਿਆ। ਇਹ ਜ਼ੁਲਮ ਹੋ ਰਿਹਾ ਸੀ ਪਰ ਗੁਰੂ ਕੇ ਸਿੰਘ ਕਦੀ ਜ਼ੁਲਮ ਤੋਂ ਘਬਰਾਏ ਨਹੀਂ। ਉਸ ਵਕਤ ਦੀ ਇਹ ਇਤਿਹਾਸਕ ਬੋਲੀ ਕਿ ਗੁਰੂ ਕੇ ਸਿੰਘ ਮੀਰ ਮਨੂ ਦੇ ਮੂੰਹ ਤੇ ਕਿਹਾ ਕਰਦੇ ਸਨ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ।

ਸਨ ਤੋ ਜਿਉਂ ਜਿਉਂ ਸਾਨੂੰ ਵੱਢ ਰਹੇ ਹੈ ਅਸੀਂ ਖਤਮ ਨਹੀਂ ਹੋ ਰਹੇ ਸਗਾ ਹੋਰ ਵਧਦੇ ਜਾ ਰਹੇ ਹਾਂ ਤੂੰ ਇੱਕ ਦਿਨ ਜ਼ਰੂਰ ਮਰ ਜਾਏਗਾ ਪਰ ਗੁਰੂ ਕੇ ਸਿੰਘ ਕਦੇ ਖਤਮ ਨਹੀਂ ਹੋ ਸਕਦੇ ਕਿਉਂ ਕਿ ਸੱਚ ਵਾਸਤੇ ਲੜਦੇ ਨੇ ਇਨਸਾਫ਼ ਵਾਸਤੇ ਆਪਣੇ ਵਾਸਤੇ ਨਹੀਂ

ਇਹ ਜਿਹੜਾ ਕੇਸਰੀ ਨਿਸ਼ਾਨ ਹੈ ਇਹਨੂੰ ਸੁੱਟ ਦੇ। ਆਲਮ ਸਿੰਘ ਕਹਿਣ ਲੱਗੇ, ਜਦੋਂ ਤੱਕ ਗੁਰੂ ਕਾ ਸਿੰਘ ਜਿਉਂਦਾ ਹੈ ਉਹ ਨਿਸ਼ਾਨ ਨਹੀਂ ਸੁੱਟੇਗਾ। ਹਾਕਮ ਨੇ ਕਿਹਾ, ਜੇ ਮੈਂ ਤੇਰੇ ਹੱਥ ਵੱਢ ਦਿਆਂ ਫਿਰ ਤੇ ਨਿਸ਼ਾਨ ਡਿੱਗ ਪਵੇਗਾ। ਆਲਮ ਸਿੰਘ ਕਹਿਣ ਲੱਗੇ, ਤੂੰ ਹੱਥ ਵੱਢੇਗਾ, ਮੈਂ ਪੈਰਾਂ ਨਾਲ ਨਿਸ਼ਾਨ ਫੜ ਲਵਾਂਗਾ, ਡਿੱਗਣ ਨਹੀਂ ਦੇਣਾ। ਹਾਕਮ ਨੇ ਬੜੇ ਗੁੱਸੇ ਚ ਕਿਹਾ, ਜੇ ਮੈਂ ਤੇਰਾ ਸਿਰ ਵੱਢ ਦਿਆਂ

ਸਤਾਏ ਹੋਏ ਹਿੰਦੁਸਤਾਨ ਦੇ ਲੋਕ ਜਿਹੜੇ ਗੁਰੂ ਸਾਹਿਬਾਂ ਨੂੰ ਪਸੰਦ ਕਰਦੇ ਸਨ, ਉਨ੍ਹਾਂ ਵਿਚ ਮੁਸਲਮਾਨ ਵੀ ਸਨ ਜਿਹੜੇ ਮੁਗਲ ਹਕੂਮਤ ਦਾ ਜ਼ੁਲਮ ਪਸੰਦ ਨਹੀਂ ਸਨ ਕਰਦੇ। ਉਹ ਸਾਰੇ ਲੋਕ ਗੁਰੂ ਸਾਹਿਬਾਂ ਦਾ ਹਮੇਸ਼ਾ ਸਾਥ ਦਿੰਦੇ ਰਹੇ ਨੇ, ਜਿਹੜੇ ਇਨਸਾਨੀਅਤ ਨਾਲ ਪਿਆਰ ਕਰਦੇ ਨੇ, ਕਿਉਂਕਿ ਗੁਰੂ ਸਾਹਿਬਾਂ ਦਾ ਇਹੋ ਹੀ ਮਕਸਦ ਹੈ, ਰੱਬ ਇਕ ਹੈ। ਉਹਨੂੰ ਕਿਸੇ ਨਾਮ ਨਾਲ ਯਾਦ ਕਰੋ,

ਵਾਲਾ ਸੰਤਾਂ ਮਹਾਂਪੁਰਸ਼ਾਂ ਵਾਲਾ ਭਗਤਾਂ ਗੁਰਮੁਖਾਂ ਵਾਲਾ ਪਰ ਉਹ ਨਾ ਭਗਤ ਨੇ ਨਾ ਗੁਰਮੁਖ ਨੇ ਨਾ ਸਿੱਖ ਨੇ ਨਾ ਉਹ ਖਾਲਸੇ ਨੇ ਸਿਰਫ ਪਹਿਰਾਵੇ ਦੇ ਨਾਲ

ਰਾਗੀਆਂ ਦੀ ਨਕਲ ਵੀ ਲਾਣ ਲੱਗ ਪਈ। ਨਾ ਜੀਵਨ, ਨਾ ਆਪਣਾ ਕੋਈ ਰੰਗ, ਨਾ ਆਪਣਾ ਕੋਈ ਢੰਗ, ਸਿੱਖੀ ਨੂੰ ਮਾਰ ਕਿਉਂ ਪੈਂਦੀ? ਜੋ ਨਹੀਂ ਹੈਗੇ ਉਹ ਬਣ ਕੇ ਦਿਖਾਣਾ ਅਸਲੀਅਤ ਨਹੀਂ। ਬਾਣੀ ਗੁਰੂ ਦੀ ਕੋਈ ਵੀ ਪੜ ਸਕਦਾ, ਕੋਈ ਇਨਕਾਰ ਨਹੀਂ, ਪਰ ਗੁਰੂ ਕੀ ਹਜ਼ੂਰੀ ਵਿਚ ਬਹਿ ਕੇ

ਬਖਸ਼ਿਸ਼ ਸਦਕਾ ਅਤੇ ਟੀਸੀ ਰਿਜ ਕੰਪਨੀ ਦੇ ਸਹਿਯੋਗ ਨਾਲ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਉਸ ਦੀ ਖੁਸ਼ੀ ਵਿੱਚ ਕੁਝ ਬੀਰ ਰਸ ਦੇ ਸ਼ਬਦ ਲੈ ਕੇ ਉਹਨਾਂ ਨੂੰ ਰਾਗਾਂ ਅਨੁਸਾਰ ਮਿਊਜ਼ਿਕ ਨਾਲ ਬੀਰ ਰਸ ਵਿੱਚ ਗਾ ਕੇ ਸੰਗਤਾਂ ਨੂੰ ਭੇਟ ਕਰਦੇ ਹਾਂ। ਆਪ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।

ਇਹ ਜਿਹੜਾ ਸ਼ਬਦ ਆਪ ਜੀ ਸਰਵਨ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹਦੇ ਹਨ ਰਾਗ ਦੇਵ ਗੰਧਾਰੀ ਦੇ ਵਿੱਚ ਹੈ, ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ

ਸਭ ਜੁਗਾਦ ਮਤ ਗੁਰਮਤ ਹਰ

ਸਾਰੀਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ, ਇਹ ਗੱਲਾਂ ਕਰਨੀਆਂ ਵੀ ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ। ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ, ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਣੀ। ਨਹੀਂ ਮਾਤਾ ਜੀ, ਉਹ ਤਾਂ ਬੋਲਣੀ। ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ, ਜਿਉਂ ਜਿਉਂ ਰਸਨਾ ਗੁਰਬਾਣੀ ਨਾਲ ਜੁੜੇਗੀ, ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਲ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਭਾਈ।

ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤੁਰੇ ਪਾਰ ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਸੰਸਾਰ ਸਾਗਰ ਤੂੰ ਪਾਰ ਹੋਣ ਵਾਸਤੇ ਇਹ ਸਾਧਨ ਹੈ ਕਿਹੜਾ ਇੱਕ ਵਾਰੀ ਪਿਆਰ ਨਾਲ ਫਿਰ ਮੁਖੜੇ ਪਵਿੱਤਰ ਕਰੋ ਗੱਜ ਕੇ ਆਖੋ ਸਤਨਾਮ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਖੀ ਉਹ ਬਿਨ ਅਮਲਾ ਤੂੰ ਖੀਵੇ ਧਿਆਨ ਦਿਓ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾ ਤੂੰ ਖੀਵੇ ਅੱਠੇ ਪਹਿਰ ਮਹਿਲ ਵਿਚ ਚਾਨਣ ਬਲਨ ਪ੍ਰੇਮ ਦੇ ਦੀ ਜਿਹਦੇ ਘਰ ਦੀ ਵਾ ਜਗਿਆ ਗੁਰੂ ਨਾਨਕ ਦੇ ਪਿਆਰ ਦਾ ਗੁਰੂ ਨਾਨਕ ਦੀ ਸੇਵਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾ ਕੇ ਜਿਹੜਾ ਭਾਈ ਪੂਜ ਰਿਹਾ ਹੈ ਪਿਆਰ ਦਾ ਦੀਵਾ ਉਹਦੇ ਘਰ ਦੇ ਵਿੱਚ ਦੁਨੀਆਂ ਆਪੇ ਕਹਿੰਦੀ ਹੈ ਵੀ ਫਲਾਣੇ ਦੇ ਘਰ ਦੀ ਵਾ ਜਗੇ ਮੁਬਾਰਕ ਹੈ ਉਸਦਾ ਜੀਵ ਜਿਸਨੇ ਦੀਵਾ ਜਗਾਇਆ ਪਰ ਐਵੇਂ ਨਹੀਂ ਮਿਹਨਤ ਕਰ ਲਾਲ ਵਿਆਹ ਜਿਹਾ ਸਭਿਲ ਤਿਨਾਂ ਦੇ ਜੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਸੇ ਕੋਈ ਧਾਗਾ ਵਾਲਾ ਜਿਹੜੇ ਭਾਗ ਜਾਗੇ ਤੇ ਅੱਜ ਤੁਹਾਡੇ ਭਾਗ ਜਾਗੇ ਨਾ ਪੈਰੀ ਸਾਧ ਗੁਰੂ ਦੀ ਹਜ਼ੂਰੀ ਜੁੜ ਬੈਠੇ ਹੋ ਗੁਰੂ ਦੀ ਯਾਦ ਹੀ ਜੁੜ ਕੇ ਤੇ ਆਪ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ ਮਰਦਾਨੇ ਨੇ ਕੀਰਤਨ ਆਰੰਭ ਹੈ ਗੁਰਬਾਣੀ ਦਾ ਜਿਮ ਜਿਮ ਬਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਨਾਨਕ ਅੰਮ੍ਰਿਤ ਸਦ ਵਸਦਾ ਇੱਥੇ ਹਰ ਸਮੇਂ ਅੰਮ੍ਰਿਤ ਵਸਦਾ ਕਿਸੇ ਵੇਲੇ ਜਿਸ ਤਰ੍ਹਾਂ ਬਾਦਸ਼ਾਹ ਕੋਲੋਂ ਹਰ ਵੇਲੇ ਦਾਤ ਮਿਲ ਜਾਂਦੀ ਹੈ ਨਾ ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ ਜੋ ਹੋਇਆ ਪਰ ਉਹ ਹੈ ਬਾਦਸ਼ਾਹ ਜਿਸ ਦੀ ਹਜ਼ੂਰੀ ਚ ਤੁਸੀਂ ਜੁੜੇ ਹੋ ਇਹ ਹੈ ਪਾਤਸ਼ਾਹ ਬਾਦਸ਼ਾਹ ਕੌਣ ਹੁੰਦਾ ਜਿਹਦਾ ਮਨ ਬਾਦ ਵਿਵਾਦ ਫਸਿਆ ਹੋਇਆ ਲੜਾਈ ਝਗੜਿਆਂ ਵਿੱਚ ਉਹ ਹੈ ਬਾਦਸ਼ਾਹ ਤੇ ਪਾਤਸ਼ਾਹ ਕਹਿੰਦੇ ਹਨ ਪਾਤਸ਼ਾਹ ਪਾਤਨੀ ਨੂੰ ਮਲਾ ਨੂੰ ਤੇ ਭਾਈ ਇਹ ਸੱਚਾ ਮਲਾ ਹੈ ਆਪਣੀਆਂ ਮਿਹਰਾਂ ਦੀ ਬੇੜੀ ਚ ਬਿਠਾ ਕੇ ਤੇ ਪਾਰ ਕਰ ਦਿੰਦਾ ਹੈ ਇਹ ਹੈ ਪਾਤਸ਼ਾਹ ਸੱਜਣ ਸੱਚਾ ਸਾਰੇ ਆਖੋ ਨਾ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠੇ ਆ ਸੋਹੀਏ ਸਭਨਾ ਦਾ ਕਿਤਨੇ ਸੋਹਣੇ ਪੈ ਲੱਗਦੇ ਆਪਣੇ ਬਾਪੂ ਦੀ ਗੋਦੀ ਚ ਬੈਠੇ ਕਿਤਨੇ ਪਿਆਰੇ ਪੈ ਲੱਗਦੇ ਤੇਰੇ ਬਖਸ਼ਿਸ਼ ਕਿਸਨੇ ਕੀਤੀ ਹੈ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਮਰਦਾਨੇ ਨੇ ਕੀਰਤਨ ਦੀ ਸਮਾਪਤੀ ਕੀਤੀ ਹਜ਼ੂਰ ਕਹਿਣ ਲੱਗੇ ਮਰਦਾਨੇ ਆ ਫਿਰ ਚਲੀਏ ਦਾਤਾ ਜੀ ਕਿੱਥੇ ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਕਿਸੇ ਬਖਸ਼ੀ ਜ਼ਰੂਰ ਦੇ ਦਰਸ਼ਨ ਕਰਾਈਏ ਬਖਸ਼ੀ ਹੋਈ ਫਰੀਦ ਜੀ ਨੇ ਵੀ ਲਿਖਿਆ ਉੱਠ ਫਰੀਦਾ ਗਮਨ ਕਰ ਦੁਨੀਆਂ ਵੇਖਣ ਜਾ ਮੈਂ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ ਮੈਂ ਕੋਈ ਬਖਸ਼ਿਆ ਦਾਦਾ ਕੌਣ ਕਿਧਰੇ ਰਾਏ ਬਨਾਹਰ ਵੱਲ ਤਾਂ ਨਹੀਂ ਲੈ ਚੱਲਦੇ ਨਹੀਂ ਮਿਲਦਾ ਸੱਚੇ ਪਾਤਸ਼ਾਹ ਦੱਸੋ ਤਾਂ ਸਹੀ ਹਜ਼ੂਰ ਕਹਿਣ ਲੱਗੇ ਰਾਣੀਆ ਇਮਨਾਬਾਦ ਚ ਬੈਠਾ ਹੈ ਇਮਨਾਬਾਦ ਬਾਬਾ ਕੋਈ ਮਾਇਆ ਤਾਰੀ ਹੋਣਾ ਕੋਈ ਚੰਗੇ ਮਕਾਨ ਵਾਲਾ ਹੋਵੇਗਾ ਨਾ ਉੱਥੇ ਹੀ ਜਾਓਗੇ ਨਾ ਹਜ਼ੂਰ ਕਹਿਣ ਲੱਗੇ ਨਹੀਂ ਮਰਦਾਨਿਆ ਉਹਦੀ ਬੈਰੂਨੀ ਕਿਰਿਆ ਤਾਂ ਸਧਾਰਨ ਹੈ ਪਰ ਉਹਦੇ ਮਨ ਦੇ ਉੱਤੇ ਨਾਮ ਦੀ ਰੰਗਣ ਚੜੀ ਸੱਚੇ ਪਾਤਸ਼ਾਹ ਕੌਣ ਹੈ ਹਜ਼ੂਰ ਕਹਿਣ ਲੱਗੇ ਭਾਈ ਲਾਲੋ ਆਖੋ ਸ੍ਰੀ ਵਾਹਿਗੁਰੂ ਭਾਈ ਲਾਲੋ ਦੀ ਪਿਆਰ ਦੀ ਸਦ ਪਹੁੰਚੀ ਹੋ ਨਿਰੰਕਾਰੀ ਸਾਈਂ ਕਦੇ ਮੈਨੂੰ ਵੀ ਦਰਸ਼ਨ ਦਿਓ ਮੇਰੇ ਮਨ ਦੀ ਆਸ ਕਿਧਰੇ ਟੁੱਟ ਨਾ ਜਾਵੇ ਪ੍ਰਧਾਨੀਆਂ ਕਿਹਨੇ ਪਿਆਰ ਨਾਲ ਬੇਨਤੀਆਂ ਤੇ ਕਰਦਾ ਭਾਈ ਲਾਲੋ

0: ਸਤਨਾਮ ਸ੍ਰੀ
1: ਤੇਜ ਸਾਹਿਬ ਸਿੰਘ ਜੀ।
0: ਵੰਸ ਅਗੇਨ ਵੀ ਵੁਡ ਲਾਈਕ ਟੂ ਥੈਂਕ ਬਾਬਾ ਜੀ ਯੋਗੀ ਹਰਭਜਨ ਸਿੰਘ ਜੀ ਮਹਾਰਾਜ, ਆਰਗਨਾਈਜ਼ਰਸ ਆਫ ਦਿਸ ਸੈਂਟਰ ਇਨ ਹਿਸਪੈਨੀਓਲਾ, ਫੋਰ ਗਿਵਿੰਗ ਅਸ ਦੀ ਓਪਰਚੁਨਿਟੀ of taking darshan of this sangat and doing kirtan in Babaji's hujuri. We have been looked after very well. The hospitality, the love, the affection. We are indeed blessed

परम सम्मानयोग गुरु साहब जी का परम पवित्र मुकदस पुनीत आपा गुरु साहब सिंह जी हो वाहिगुरु जी का खालसा वाहिगुरु जी की फतह। शब्द भंडार बहरे जखार धन धन श्री गुरु ग्रंथ साहिब महाराज जी के पवित्र अमोलिक खजाने विचों आसा की वाग दे शब्दां श्लोकां पौड़ियां द्वारा अथवा कुछ शब्दां द्वारा सतगुरां दी दात शिक्षा प्राप्त हुई है। अंतला शब्द जो आपके दे सामने गायन किया जा रहा है आसा अते पहाड़ी आदि के अलापा अंदर स्वरा अंदर ते सप्तका अंदर इसकी बेसिक लाइन इसका बेसिक आइडिया सेंट्रल आइडिया गुरु महाराज जी पुनः पुनः फरमाते ने ताकि साडे मन अंदर वस जाए टिक जाए। गुरसिख हर बोलो मेरे भाई हे गुरु दे प्यारियो सर्वव्यापी सर्वशक्तिवान ओमनी प्रेजेंट एंड ओमनी पोटेंट जो अलमाइटी फादर है जो सर्वशक्तिवान हर समय हर जगह व्यापक है समूह कुवता शक्तियां का मालिक है उसका चिंतन करो उसकी आराधना करो। गुरसिख हर बोलो मेरे भाई अगे इकरार है वायदा है फल की मिलेगा प्राप्ति की होगी मुआवजे अंदर रिवार्ड इवजाना की मिलेगा। गुरसिख हर बोलो मेरे भाई हर बोल सब पाप लह जाए। कई बार मनुख ना चाहता होया भी पाप कर जाता है अकारण ही किसी नाल शदीद ख्यालातों का टकराव हो जाता है अकारण ही किसी नाल विरोधता हो जाती है ना चाहते हुए भी कई कुछ इत हो जाता है। कौन चाहता है मेरे स्वच्छ अति कीमती लिबास उत्ते गर्द पवे कालस लगे पर फिर भी लग जाती नादिया नादिया आलूदगी हो जाती है। मैं नहीं ना चाहते हुए लैण देण विच वर्तारिया अंदर कई बारी तलख कलामियां अचेत गल्लां हो जांदियां ने ते हौली हौली सूक्ष्म मैल लगती लगती भी कसाफत गलाजत का रूप धार जाती है ते डूंगी हो जाती है। इसे लिए सतगुरां ने आपके पावन फरमाना द्वारा फरमाया है नर अचेत पाप ते डर जो तू उचेचे तौर ते ढा के अटेंशनली नहीं भी कर दो ऐसे हो जाने वाले पापा तो भी तू सुचेत रह बेदार रह बच के रह नर अचेत पाप ते डर। तो गुरु साहिब जी ने ऐसा भी फरमाया है कि जे बिलफर्ज ना चाहद्या चाहद्या भी एक साफत गलाजत मैल लगती जाए तो भी आशावादी गुरु ने सानू रहबरी बख्शद्या होया शाहकार कलाम अंदर फरमान किया है परिया मत पापा के सन हूं तू बेहिस बेहरकत बेउदमा ना हो तेरी ना ढा दे कि मैं पापी हो गया हां ते देख किवें आशावादी सतगुरु मेहरामत करते ने परिया मत पापा के सन पहले मिसाल दिती है मूत पलीती कपड़ हुए अगे ढंग दस्या दे साबून दे मैंने लगाना दे साबून उस पलीत कपड़े नू नापाक कपड़े नू जो मूत पलीती कपड़ हुए हो गया सी दे साबून लईए उतों ऐसे तरह ही तरिये मत पापा के सन ओ तोपे नावै के रंग कई पाउडर कई साबण ऐसे भी होंगे ने मैल भी ला देंगे ने रंगत भी दे जाते
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾਂ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ਰ ਦਾ ਜਸ ਸੁਣਿਆ ਕਰ, ਅਥਵਾ ਗਾਵਿਆ ਕਰ, ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜਿੰਗ ਤੋਂ ਮੰਗਵਾਇਆ ਹੋਵੇ, ਇੰਸ਼ੋਰ ਕਰਾ ਕੇ ਬੜੀ ਏਹਤਿਆਤ ਨਾਲ ਵੱਡ ਮੁੱਲੇ ਬੰਗਲਿਆਂ ਦੀ ਨੁੱਕਰ ਚ ਆਬਨੂਸੀ ਫਰਨੀਚਰ ਦੇ ਨਾਲ ਅੱਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨੀ ਦਿਸਦਾ ਸੋਹਣਾ, ਸਾਫ਼ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਹੈ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇੱਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿਚ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇੱਕ ਹੋਰ ਵੀ ਸਿਆਣੇ ਨੇ ਹਾਲਤ ਕੱਢੀ ਹੈ, ਜੇ ਸ਼ੀਸ਼ਾ ਸਾਫ਼ ਵੀ ਹੋਵੇ, ਸ਼ੀਸ਼ਾ ਸਾਕਣ ਵੀ ਹੋਵੇ, ਮੈਨੇ ਖਲੋਤਾ ਟਿਕਿਆ ਹੋਇਆ ਹਿਲਦਾ ਨਾ ਵੀ ਹੋਵੇ, ਤੀਜੀ ਇੱਕ ਹੋਰ ਵੀ ਗੱਲ ਹੈ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਕਿ ਮੈਂ ਹੀ ਉਧਰ ਮੁਨਕਸ਼ ਹੋ ਰਿਹਾ, ਮੇਰਾ ਹੀ ਰਿਫਲੈਕਸ਼ਨ ਉਧਰ ਜਾ ਰਿਹਾ, ਮੇਰਾ ਆਪਣਾ ਹੀ ਸਾਇਆ ਹੈ ਅਗਿਆਨਤਾ ਨਾਲ, ਤਾਂ ਵੀ ਉਹਨੂੰ ਫਾਇਦਾ ਨਹੀਂ ਹੋਵੇਗਾ। ਜਿਵੇਂ ਕਈ ਜਾਨਵਰ ਆਪਣੇ ਪਰਛਾਵੇਂ ਨਾਲ ਲੜਦੇ ਰਹਿੰਦੇ ਨੇ, ਕਈ ਗਾਈਆਂ ਸ਼ੀਸ਼ਿਆਂ ਨੂੰ ਟਕਰਾਉਂਦੀਆਂ ਵੇਖੀਆਂ ਬੰਬਈ ਅੰਦਰ, ਕਈ ਕੁੱਤੇ ਸ਼ੀਸ਼ਿਆਂ ਦੇ ਵਿੱਚ ਆਪਣਾ ਚਿਹਰਾ ਵੇਖ ਕੇ ਭੌਂਕਦੇ ਵੇਖੇ, ਕਈ ਜਾਨਵਰ ਲਹੂ ਲੁਹਾਣ ਹੁੰਦੇ ਵੇਖੇ ਸ਼ੀਸ਼ਿਆਂ ਤੇ ਚੁੰਝਾਂ ਮਾਰ ਮਾਰ, ਅਗਿਆਨਤਾ ਹੈ ਨਾ ਕਿ ਮੇਰਾ ਆਪਣਾ ਹਿੱਸਾ ਆ ਉਧਰ ਮੁਨਕਸ ਹੋ ਰਿਹਾ। ਤੋ ਤਿੰਨ ਅਵਸਥਾਵਾਂ ਨੇ, ਸ਼ੀਸ਼ਾ ਕਿੱਡਾ ਵੱਡ ਮੁੱਲਾ ਹੋਵੇ, ਤਿੰਨ ਕਾਰਨ ਹੋਣ ਤਾਂ ਉਹਦੇ ਚ ਮੂੰਹ ਨਹੀਂ ਦਿਸਦਾ, ਚਿਹਰਾ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਇੱਕ ਤੇ ਉਹਦੇ ਤੇ ਮੈਲ ਪਈ ਹੋਵੇ, ਇੱਕ ਉਹ ਹਰਕਤ ਵਿੱਚ ਹੋਵੇ ਤੇ ਤੀਜਾ ਵੇਖਣ ਵਾਲਾ ਅਗਿਆਨੀ ਹੋਵੇ ਤੇ ਮੇਰਾ ਆਪਣੇ ਪਰਛਾਵਾਂ। ਇਹਨੂੰ ਸੰਤਾਂ ਦੀ ਭਾਸ਼ਾ ਵਿੱਚ, ਸੰਤ ਬੋਲੀ ਵਿੱਚ ਲਿਖਿਆ ਮਲ ਵਿਖੇਪ ਅਵਰਣ, ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾਂ ਨਹੀਂ ਦਿਸ ਸਕਦਾ, ਭਾਵੇਂ ਗੁਰੂ ਘਰ ਵਿੱਚ ਜਨਮ ਲੈਣ ਵਾਲਾ ਕਿਉਂ ਨਾ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ, ਮਲ ਵਿਖੇਪ ਤੇ ਅਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਤੋ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਪਦਾ ਧੰਨਵਾਦ ਹੋਵੇਗਾ, ਆਓ ਰਲ ਕੇ ਇਸ ਦੁੱਖ ਨੂੰ ਨਾਲ ਲਈਏ।

ਵਾਲੀ ਮਾਲਾ ਵਿੱਚ ਰਿਸ਼ਭ, ਗੰਧਾਰ, ਧੈਵਤ ਸੁਰ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੀ ਜਾਤੀ ਸੰਪੂਰਨ, ਵਾਦੀ ਧੈਵਤ, ਸੰਵਾਦੀ ਰਿਸ਼ਭ ਅਤੇ ਸਮਾਂ ਰਾਤ ਦਾ ਪਹਿਲਾ ਪੈਰ ਹੈ। ਇਸ ਰਾਗ ਵਿੱਚ ਪਾਇਆ ਲਾਲ ਰਤਨ ਮਨ ਪਾਇਆ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ।

ਕਲਗੀ ਤਰਕੀ ਬਖਸ਼ਿਸ਼ ਕਰ ਰਹੇ ਨੇ। ਜਿੱਥੇ ਤੇਰਾ ਸੁੰਦਰ ਦਾੜਾ ਹੈ, ਸੁੰਦਰ ਕੇਸ ਨੇ, ਕਹਿੰਦੀ ਇਹ ਵੀ ਜ਼ਰੂਰੀ ਹੈ ਕਿ ਤੂੰ ਪੰਜਾਂ ਕਕਾਰਾਂ ਦਾ ਧਾਰਨੀ ਵੀ ਹੋਵੇ, ਤੇਰੇ ਗਲ ਵਿੱਚ ਕਿਰਪਾਨ ਵੀ ਹੋਵੇ। ਅੱਜ ਕਿਸੇ ਨੂੰ ਆਖੋ ਨਾ ਵੀ ਗੁਰਸਿੱਖਾ ਤੂੰ ਸੰਗਤ ਵਿੱਚ ਵੀ ਆਉਣਾ ਹੈ, ਨਿਤ ਨੇਮ ਕਰਨਾ ਹੈ, ਅੰਮ੍ਰਿਤ ਕਿਉਂ ਨਹੀਂ ਛਕਦਾ? ਇਹ ਜੀਵ ਕਿੰਨੇ ਬਹਾਨੇ ਮਾਰਦਾ ਹੈ ਵੀ ਮੈਂ ਕਦੀ ਦਾੜੀ ਨਹੀਂ ਕੱਟਦਾ, ਕਿਸਾਂ ਦੀ ਬੇਅਦਬੀ ਨਹੀਂ ਕਰਦਾ, ਕੀ ਹੋਇਆ ਜੇ ਖੰਡੇ ਦੀ ਪੌਲ ਨਹੀਂ ਲਈ? ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਬਿਨਾਂ ਸਸਤਰ ਕੇਸੰਗ ਨਰੰਗ ਭੇਡ ਜਾਨੋ ਗਹਿ ਕਾਨ ਤਾਂ ਕਿ ਕਿਤੇ ਲੈ ਸਦਾ ਨੂੰ। ਜੇ ਤੂੰ ਸਸਤਰ ਦਾ ਧਾਰਨੀ ਨਹੀਂ, ਗਲ ਵਿੱਚ ਕਿਰਪਾਨ ਨਹੀਂ, ਕੱਲੇ ਕੇਸ ਰੱਖਣ ਦੇ ਨਾਲ ਤੂੰ ਸਿੰਘ ਨਹੀਂ ਬਣ ਸਕਦਾ, ਕੇਸਾਂ ਦੀ ਗੱਲ ਨਹੀਂ, ਸਤਿਗੁਰੂ ਕਹਿੰਦੇ ਬਾਲਾਂ ਦੀ ਗੱਲ ਨਹੀਂ। ਓਏ ਭਲਿਆ, ਜੇ ਕੱਲੀ ਬਾਲਾਂ ਦੀ ਹੀ ਗੱਲ ਹੋਵੇ ਤੇ ਸਾਹਿਬ ਕਹਿੰਦੇ ਬਾਲ ਤੇ ਭੇਡਾਂ ਦੇ ਬਥੇਰੇ ਹੁੰਦੇ ਨੇ, ਬਾਲ ਭੇਡਾਂ ਦੇ ਬਥੇਰੇ ਹੁੰਦੇ ਨੇ। ਜਿੱਥੇ ਸੁੰਦਰ ਕੇਸ ਨੇ ਤੇ ਗੱਲ ਵਿੱਚ ਕਿਰਪਾਨ ਵੀ ਹੋਵੇ। ਅੱਜ ਇੱਕ ਗੁਰਸਿੱਖ ਆਇਆ ਕਲਗੀਧਰ ਪਾਤਸ਼ਾਹ ਕੋਲ। ਪਾਤਸ਼ਾਹ, ਮੇਰੇ ਮਨ ਦੀ ਬੜੀ ਇੱਛਾ ਹੈ ਕਿ ਅੱਜ ਤੁਸੀਂ ਮੇਰੇ ਘਰ ਭੋਜਨ ਛਕੋ। ਕਲਗੀਧਰ ਆਖਣ ਲੱਗੇ, ਚੰਗਾ ਵੇ ਗੁਰਸਿੱਖਾ, ਸ਼ਾਮ ਨੂੰ ਆ ਜਾਵੀ, ਰਾਤ ਦਾ ਦੀਵਾਨ ਸਜੇਗਾ, ਉਸ ਤੋਂ ਬਾਅਦ ਤੇਰੇ ਘਰ ਚੱਲਾਂਗੇ। ਅੱਜ ਇਹ ਗੁਰਸਿੱਖ ਘਰ ਗਿਆ, ਬੜਾ ਖੁਸ਼। ਘਰ ਵਾਲੀ ਨੂੰ ਆਖਣ ਲੱਗਾ ਵੀ ਅੱਜ ਕਲਗੀਧਰ ਨੇ ਆਪਣੇ ਘਰ ਆਉਣਾ ਹੈ ਤੇ ਭੋਜਨ ਛਕਣਾ ਹੈ, ਸੁੰਦਰ ਭੋਜਨ ਬਣਾਇਆ। ਸ਼ਾਮ ਹੋਈ ਤੇ ਇਹ ਸਤਿਗੁਰਾਂ ਦੇ ਦਰਬਾਰ ਵਿੱਚ ਪੁੱਜਾ, ਰਾਤਰੀ ਦਾ ਦੀਵਾਨ ਸਜਿਆ ਤੇ ਅੱਜ ਇਸ ਗੁਰਸਿੱਖ ਨੇ ਹੱਥ ਜੋੜ ਕੇ ਤਰਲਾ ਕੀਤਾ ਵੀ ਪਾਤਸ਼ਾਹ, ਹੁਣ ਤੁਸੀਂ ਮੇਰੇ ਘਰ ਚੱਲਣਾ ਹੈ ਭੋਜਨ ਛਕਣ ਵਾਸਤੇ। ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਣ ਲੱਗੇ, ਚੱਲ ਵੇ ਗੁਰਸਿੱਖਾ, ਤੇਰੇ ਨਾਲ ਬਚਨ ਕੀਤਾ ਹੋਇਆ ਹੈ, ਚੱਲ ਤੇਰੇ ਘਰ ਚੱਲੀਏ। ਸਤਿਗੁਰੂ ਆਸਣ ਤੋਂ ਉੱਠ ਕੇ ਤੁਰੇ ਨੇ, ਇਸ ਦੇ ਨਾਲ ਜਾ ਰਹੇ ਨੇ, ਕੁਝ ਹੀ ਕਦਮ ਪੁੱਟੇ ਨੇ ਤੇ ਅੱਜ ਸਤਿਗੁਰਾਂ ਨੇ ਆਪਣੀ ਨਿਗਾਹ ਇਸ ਦੇ ਵੱਲ ਮਾਰੀ। ਓਏ ਗੁਰਸਿੱਖਾ, ਤੂੰ ਕਿਰਪਾਨ ਨਹੀਂ ਪਾਈ, ਪੰਜਾਂ ਕਕਾਰਾਂ ਦਾ ਧਾਰਨੀ ਨਹੀਂ? ਸਤਿਗੁਰੂ, ਮੈਂ ਖੰਡੇ ਦੀ ਪੌਲ ਨਹੀਂ ਲਈ, ਮੈਂ ਕਿਰਪਾਨ ਨਹੀਂ ਪਾਈ। ਅੱਜ ਕਲਗੀਧਰ ਦੇ ਕਦਮ ਉੱਥੇ ਹੀ ਰੁਕ ਗਏ। ਮੈਂ ਤੇਰੇ ਨਾਲ ਕਿਵੇਂ ਜਾ ਸਕਦਾ, ਤੇਰੇ ਘਰ ਮੈਂ ਕਿਵੇਂ ਭੋਜਨ ਛਕ ਸਕਦਾ ਹਾਂ? ਤੂੰ ਖੰਡੇ ਦੀ ਪੌਲ ਨਹੀਂ ਲਈ ਤੇ ਗੁਰਸਿੱਖਾ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਤੇ ਮੈਂ ਉਹਨਾਂ ਦੇ ਘਰ ਭੋਜਨ ਨਹੀਂ ਜੇ ਕਰਦਾ। ਅੱਜ ਸਤਿਗੁਰੂ ਇੰਨੀ ਗੱਲ ਆਖ ਕੇ ਵਾਪਸ ਕਦਮ ਪੁੱਟੇ ਤੇ ਆਪਣੇ ਆਸਣ ਤੇ ਬੈਠ ਗਏ। ਅੱਜ ਇਸ ਗੁਰਸਿੱਖ ਨੂੰ ਬੜਾ ਹੀ ਦੁੱਖ ਲੱਗਾ, ਬੜਾ ਬੈਰਾਗ ਆਇਆ। ਆਪਣੇ ਘਰ ਪੁੱਜਾ, ਘਰ ਵਾਲੀ ਦੇਖ ਕੇ ਹੈਰਾਨ ਹੋ ਗਈ, ਸਵਾਮੀ ਇਕੱਲੇ ਹੀ ਆ ਗਏ ਹੋ, ਸਤਿਗੁਰੂ ਨਹੀਂ ਆਏ? ਇਸਨੇ ਆਖਿਆ ਬਈ ਭਲੀਏ, ਉਹ ਤਾਂ ਨਹੀਂ ਆਏ ਕਿ ਮੈਂ ਅੰਮ੍ਰਿਤ ਦਾ ਧਾਰਨੀ ਨਹੀਂ, ਆਪਾਂ ਗੁਰੂ ਵਾਲੇ ਨਹੀਂ। ਨਗੁਰੇ ਕਾ ਹੈ ਨਾਉ ਬੁਰਾ, ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ। ਸਤਿਗੁਰੂ ਆਖਣ ਲੱਗੇ, ਨਗੁਰਿਆਂ ਦਾ ਤੇ ਨਾ ਹੀ ਬੁਰਾ ਹੈ, ਘਰ ਮੈਂ ਕਿਵੇਂ ਜਾ ਸਕਦਾ ਹਾਂ?
अज ये गुरसिख घर वाली नू आखन लगा भी चल मेरे नाल आपां सतगुरां दे दरबार विच चलिए ते अमृत छकीए। घर वाली आखन लगी मैं ते अमृत नहीं छकदी, कलगी तर अपने घर नहीं आउंदे नाल, मैं नहीं अमृत छकना। ते सच जाणो अज गुरसिख उठ के तुर पिया, ऐ पलीए जिस घर विच कलगी तर नहीं आउंदे उस घर विच मैं किवें रह सकदा। अज तो मैं ये घर छड्या, तैनू भी छड्या, ते मैं चलिया कलगी तर पातशाह दे दरबार विच, ते मैं अमृत छक के उन्हां दा हो जाना है। उठ के तुर पिया, ते जदों उठ के तुरिया ये गल्लां आख के घर वाली नस के मगर गई। स्वामी तुहाडे तो बगैर मैं किस जोगी हां, चलो मैं भी नाल चलदी हां। अज दोनों जाने आए कलगीधर पातशाह दे दरबार विच, पंजां सिंघां नूं तरला कीता ते अज अमृत छक लिया। गल विच पा के कृपाना, सोहणी सिर ते सिख ने दस्तार सजाई, ते अज फिर शाम दे दीवान विच ए गुरसिख कलगीधर पातशाह नूं जाके फतेह बुलाई आखण लगा, सतगुरु वाहिगुरु जी का खालसा वाहिगुरु जी की फतेह। सतगुरु देख के हैरान हो गए, गुरु वाला बन गया है। पातशाह जी देख के खुशी विच पार आए, उठ के अपनी छाती दे नाल ला लिया। अज गुरसिख ने हंजू केरे, अखां विचों हंजू केर रहा है, सतगुरु हुण ते मेरे घर चलोगे। रहमतां दे मुजस्मी साहिब श्री गुरु गोबिंद सिंह जी महाराज, ओए गुरसिखा मैं तेरे घर नहीं जाना, ते होर किसदे घर जाना है। मैं अपने सिंघां दे घर नहीं जाना, ते किन्हां दे घर जाना है। मैं ते उड़ीकदा रहिंदा हां, कदों मेरा सिंह बुलावे ते मैं जावां। अज सतगुरां ने इन्हां दे घर जाके भोजन छकिया, ते रहमतां नाल झोलियां परतियां। सतगुरु बख्शिश कर रहे ने, पंजां कारणां दा तारणी

ਆਇਆ ਹੈ, ਇਹ ਮੇਰਾ ਹੁਕਮ ਹੈ। ਵੀ ਇਹ ਨਹੀਂ ਕਲਗੀਧਰ ਪਾਤਸ਼ਾਹ ਕੇਸਾਂ ਦੇ ਨਾਲ ਪਿਆਰ ਨਹੀਂ ਕਰਦੇ। ਕਿੰਨਾ ਪਿਆਰ ਹੈ, ਕਿੰਨਾ ਨਿਉਂ ਹੈ ਕੇਸਾਂ ਦੇ ਨਾਲ। ਤਖ਼ਤ ਦਾ ਨਾਮ ਵੀ ਸ੍ਰੀ ਕੇਸਗੜ੍ਹ ਸਾਹਿਬ ਰੱਖ ਦਿੱਤਾ। ਆਓ ਮਨ ਵਿਰਥੀਆਂ ਜੋੜੀਏ, ਕੇਸਾਂ ਨਾਲ ਕਿੰਨਾ ਪਿਆਰ ਹੈ। ਅੱਜ ਇੱਕ ਗੁਰਸਿੱਖ ਆਇਆ, ਸੁੰਦਰ ਇਸਦੇ ਮੁਖ ਤੇ ਦਾੜਾ ਤੇ ਨਾਮ ਦੀ ਚਿਹਰੇ ਤੇ ਲਾਲੀ। ਅੱਜ ਜਦੋਂ ਇਸਨੇ ਆ ਕੇ ਸਤਿਗੁਰਾਂ ਨੂੰ ਗੁਰਫਤਿਹ ਬੁਲਾਈ ਤੇ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਇਹਨੂੰ ਫਤਿਹ ਬੁਲਾਈ, ਕਿੰਨੇ ਦਿਨ ਬੀਤ ਗਏ। ਇਹ ਰੋਜ਼ ਹੀ ਆਉਂਦਾ ਹੈ, ਇਹ ਕੀ ਦੇਖਦਾ ਹੈ। ਜਦੋਂ ਮੈਂ ਆ ਕੇ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਖੁਸ਼ੀ ਵਿੱਚ ਭਰ ਜਾਂਦੇ ਨੇ। ਵੀ ਇਹ ਕੀ ਗੱਲ ਹੈ। ਅੱਜ ਇੱਕ ਦਿਨ ਆਇਆ, ਇਸਨੇ ਆ ਕੇ ਗੁਰਫਤਿਹ ਬੁਲਾਈ ਤੇ ਇਹਦੇ ਵੱਲ ਦੇਖ ਕੇ ਸਤਿਗੁਰਾਂ ਨੇ ਹੱਥ ਜੋੜ ਲਏ, ਬੜੇ ਪਿਆਰ ਨਾਲ ਬੁਲਾਇਆ। ਅੱਜ ਇਹਨੇ ਪੁੱਛ ਹੀ ਲਿਆ, ਸਤਿਗੁਰੂ ਹੋਰ ਵੀ ਤੇ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਆ ਕੇ ਗੁਰਫਤਿਹ ਬੁਲਾਉਂਦਾ ਹਾਂ ਤੁਸੀਂ ਕਿੰਨੇ ਖੁਸ਼ੀ ਵਿੱਚ ਭਰ ਜਾਂਦੇ ਹੋ। ਇਹ ਕੀ ਗੱਲ ਹੈ, ਕੀ ਕਾਰਨ ਹੈ। ਸਤਿਗੁਰੂ ਮੁਸਕਰਾਏ, ਆਖਣ ਲੱਗੇ, ਓਏ ਗੁਰਸਿੱਖਾ, ਤੇਰੇ ਚਿਹਰੇ ਤੇ ਨਾਮ ਦੀ ਲਾਲੀ ਤੇ ਸੁੰਦਰ ਤੇਰਾ ਦਾੜਾ, ਤੇਰੇ ਵੱਲ ਦੇਖ ਕੇ ਮੇਰਾ ਮਨ ਖੁਸ਼ੀ ਵਿੱਚ ਭਰ ਜਾਂਦਾ ਹੈ, ਖੁਸ਼ੀ ਵਿੱਚ ਭਰ ਜਾਂਦਾ ਹੈ ਮੇਰਾ ਮਨ ਤੇਰੇ ਮੁਖ ਵੱਲ ਦੇਖ ਕੇ। ਦੀਵਾਨ ਦੀ ਸਮਾਪਤੀ ਹੋਈ। ਅੱਜ ਇਹ ਗੁਰਸਿੱਖ ਆਪਣੇ ਘਰ ਨੂੰ ਵਾਪਸ ਜਾ ਰਿਹਾ ਹੈ। ਰਸਤੇ ਦੇ ਵਿੱਚ ਜਾਂਦਾ ਹੋਇਆ ਸੋਚ ਰਿਹਾ ਹੈ ਵੀ ਪਤਾ ਨਹੀਂ ਮੈਂ ਕਿੰਨਾ ਕੁ ਸੁੰਦਰ ਹਾਂ, ਅੱਜ ਕਲਗੀਧਰ ਪਾਤਸ਼ਾਹ ਮੇਰੀ ਕਿੱਡੀ ਪਈ ਸਿਫਤ ਕਰਦੇ ਸਨ। ਰਸਤੇ ਵਿੱਚ ਜਾਂਦਾ ਸੋਚ ਰਿਹਾ ਹੈ, ਅੱਜ ਘਰ ਪੁੱਜਾ, ਜਾਂਦਿਆਂ ਸਾਰ ਹੀ ਸ਼ੀਸ਼ਾ ਚੁੱਕਿਆ ਤੇ ਸ਼ੀਸ਼ੇ ਵਿੱਚ ਆਪਣਾ ਮੁਖ ਦੇਖ ਰਿਹਾ ਹੈ, ਕੀ ਤੱਕ ਰਿਹਾ ਹੈ ਵੀ ਸੁੰਦਰ ਤੇ ਮੈਂ ਵਾਕਿਆ ਹੀ ਬਹੁਤ ਹਾਂ, ਬਹੁਤ ਖੂਬਸੂਰਤ ਹਾਂ। ਸ਼ੀਸ਼ੇ ਵਿੱਚ ਕੀ ਤੱਕ ਰਿਹਾ ਹੈ, ਕਾਲੀ ਮੇਰੀ ਦਾੜੀ ਹੈ ਤੇ ਕਾਲੀ ਦਾੜੀ ਦੇ ਵਿੱਚ ਇੱਕ ਚਿੱਟਾ ਬਾਲ ਹੈ। ਇਹ ਸੋਚਣ ਲੱਗਾ ਮਨਾ, ਇਹ ਜਿਹੜਾ ਇੱਕ ਚਿੱਟਾ ਬਾਲ ਹੈ ਇਹ ਮੇਰੀ ਖੂਬਸੂਰਤੀ ਨੂੰ ਖਰਾਬ ਕਰਦਾ ਹੈ। ਅੱਜ ਇਹ ਜਾਣ ਕੇ ਇਸ ਗੁਰਸਿੱਖ ਨੇ ਆਪਣੀ ਦਾੜੀ ਦੇ ਵਿੱਚੋਂ ਇੱਕ ਚਿੱਟਾ ਬਾਲ ਪੁੱਟ ਦਿੱਤਾ ਵੀ ਮੇਰੀ ਖੂਬਸੂਰਤੀ ਖਰਾਬ ਕਰਦਾ ਹੈ, ਇੱਕ ਚਿੱਟਾ ਬਾਲ ਆਪਣੀ ਦਾੜੀ ਵਿੱਚ ਸੀ ਉਹ ਪੁੱਟ ਦਿੱਤਾ, ਹੁਣ ਮੈਂ ਬਹੁਤ ਖੂਬਸੂਰਤ ਲੱਗਦਾ, ਸਾਰੀ ਮੇਰੀ ਕਾਲੀ ਦਾੜੀ ਹੈ। ਦੂਸਰਾ ਦਿਨ ਹੋਇਆ, ਨਿਤ ਕਰਮ ਅਨੁਸਾਰ ਅੱਜ ਇਹ ਗੁਰਸਿੱਖ ਦੀਵਾਨ ਵਿੱਚ ਆਇਆ। ਰੋਜ਼ਾਨਾ ਦੀ ਤਰ੍ਹਾਂ ਆ ਕੇ ਅੱਜ ਇਸਨੇ ਕਲਗੀਧਰ ਪਾਤਸ਼ਾਹ ਨੂੰ ਗੁਰਫਤਿਹ ਬੁਲਾਈ ਤੇ ਸੱਚ ਜਾਣੋ, ਅੱਜ ਜਦੋਂ ਇਸਨੇ ਆ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਉੱਠ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ, ਇਹ ਬੜਾ ਹੈਰਾਨ ਹੋਇਆ। ਸ਼ਾਇਦ ਮੈਨੂੰ ਸਤਿਗੁਰਾਂ ਨੇ ਦੇਖਿਆ ਨਹੀਂ, ਮੇਰੇ ਨਾਲ ਤੇ ਬਹੁਤ ਪਿਆਰ ਕਰਦੇ ਨੇ। ਸਤਿਗੁਰਾਂ ਨੇ ਮੁੱਖ ਦੂਜੇ ਪਾਸੇ ਕਰ ਲਿਆ ਤੇ ਇਹ ਘੁੰਮ ਕੇ ਗਿਆ, ਫਿਰ ਸਤਿਗੁਰਾਂ ਦੇ ਅੱਗੇ ਹੋ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਆਪਣਾ ਮੂੰਹ ਫਿਰ ਦੂਜੇ ਪਾਸੇ ਘੁਮਾ ਲਿਆ, ਇਹ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਹੈ। ਮੈਂ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਮੁੱਖ ਦੂਜੇ ਪਾਸੇ ਕਰ ਲੈਂਦੇ ਨੇ।
ਅੱਜ ਮੇਰੀ ਫਤਿਹ ਦਾ ਜਵਾਬ ਨਹੀਂ ਦੇ ਰਹੇ, ਕੀ ਗੱਲ ਹੈ? ਹੁਣ ਇਸਨੇ ਚਰਨ ਪਕੜ ਲਏ, ਕਲਗੀਧਰ ਪਾਤਸ਼ਾਹ ਦੇ ਚਰਨ ਪਕੜ ਕੇ ਆਖਣ ਲੱਗਾ, ਸਤਿਗੁਰੂ ਕੀ ਗੱਲ ਹੋਈ ਹੈ? ਇੱਕ ਵਾਰ ਮੇਰੇ ਵੱਲ ਨਜ਼ਰ ਤੇ ਮਾਰ ਦੇਵੋ। ਸਤਿਗੁਰੂ ਆਖਣ ਲੱਗੇ, ਓਏ ਗੁਰਸਿੱਖਾ, ਤੂੰ ਏਡਾ ਵੱਡਾ ਗੁਨਾਹ ਕੀਤਾ ਹੈ, ਮੇਰਾ ਜੀ ਨਹੀਂ ਕਰਦਾ ਤੇਰੇ ਮੁਖ ਵੱਲ ਦੇਖਾਂ, ਮੇਰਾ ਨਹੀਂ ਜੀ ਕਰਦਾ ਤੇਰੇ ਮੂੰਹ ਵੱਲ ਦੇਖਾਂ। ਸਤਿਗੁਰੂ, ਏਡਾ ਕਿਹੜਾ ਮੇਰੇ ਕੋਲੋਂ ਗੁਨਾਹ ਹੋਇਆ ਹੈ? ਤੁਸੀਂ ਬਖਸ਼ਣਹਾਰ ਹੋ, ਬਖਸ਼ੰਦ ਪਿਤਾ ਹੋ।

ਬੈਰਾਗ ਭਰ ਲਿਆ। ਸਤਿਗੁਰੂ, ਐਡਾ ਕਿਹੜਾ ਮੇਰੇ ਕੋਲੋਂ ਗੁਨਾਹ ਹੋਇਆ ਹੈ, ਤੁਹਾਨੂੰ ਐਡਾ ਦੁੱਖ ਹੋਇਆ ਹੈ। ਸਤਿਗੁਰੂ ਆਖਣ ਲੱਗੇ, ਓਏ ਗੁਰਸਿੱਖਾ, ਇੱਕ ਚਿੱਟਾ ਵਾਲ ਤੂੰ ਇਸ ਕਰਕੇ ਪੱਟ ਦਿੱਤਾ ਵੀ ਤੇਰੀ ਖੂਬਸੂਰਤੀ ਖਰਾਬ ਕਰਦਾ ਹੈ। ਹੁਣ ਤੂੰ ਕਿੰਨਾ ਕੁ ਖੂਬਸੂਰਤ ਲੱਗਦਾ ਹੈ, ਕਿੰਨਾ ਕੁ ਸੋਹਣਾ ਲੱਗਦਾ ਹੈ। ਅੱਜ ਜਦੋਂ ਇਸਨੇ ਇਹ ਸੁਣਿਆ ਤੇ ਰੋ ਰੋ ਕੇ ਹੰਝੂਆਂ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਚਰਨ ਧੋ ਦਿੱਤੇ। ਪਾਤਸ਼ਾਹ, ਇੱਕ ਬਾਲ ਪੁੱਟਣ ਤੇ ਤੁਹਾਨੂੰ ਐਡਾ ਦੁੱਖ ਹੋਇਆ ਹੈ, ਜੇ ਮੈਨੂੰ ਪਤਾ ਹੁੰਦਾ ਇੱਕ ਬਾਲ ਪੁੱਟਣ ਦੇ ਨਾਲ ਤੁਹਾਨੂੰ ਐਡਾ ਦੁੱਖ ਹੋਣਾ ਹੈ ਤੇ ਇਹ ਗੁਨਾਹ ਮੈਂ ਕਦੇ ਵੀ ਨਾ ਕਰਦਾ। ਮੈਨੂੰ ਬਖਸ਼ ਦੇਵੋ, ਇਹ ਗੁਨਾਹ ਅਣਜਾਣੇ ਵਿੱਚ ਹੋਇਆ ਹੈ। ਤੇ ਕਲਗੀਧਰ ਦੇ ਸਿੰਘੋ, ਝਾਤ ਮਾਰੋ ਆਪਣੇ ਇਤਿਹਾਸ ਵੱਲ। ਇੱਕ ਬਾਲ ਪੁੱਟਣ ਤੇ ਕਲਗੀਆਂ ਵਾਲੇ ਨੂੰ ਕਿੱਡਾ ਦੁੱਖ ਹੋਇਆ ਹੈ ਤੇ ਅਸੀਂ ਅੱਜ ਕਿੱਡੀਆਂ ਕੁਰੈਤਾਂ ਕਰਦੇ ਹਾਂ ਤੇ ਅਸੀਂ ਸੋਚਣਾ ਹੈ ਕਲਗੀਧਰ ਸਾਡੇ ਤੇ ਖੁਸ਼ ਹੋਵੇਗਾ। ਕਿੱਥੋਂ ਖੁਸ਼ੀਆਂ ਮਿਲਣੀਆਂ ਨੇ? ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਉਹੀ ਮੇਰਾ ਸਿੱਖ ਹੈ ਜੋ ਰਹਿਤ ਵਿੱਚ ਰਹਿੰਦਾ ਹੈ, ਜੋ ਦਸੀ ਮਰਜ਼ਾਦਾ ਦੇ ਵਿੱਚ ਰਹਿੰਦਾ ਹੈ। ਇਹੀ ਮੋਰ ਆਗਿਆ ਸੁਣੋ ਹੇ ਪਿਆਰੇ, ਇਹ ਮੇਰਾ ਹੁਕਮ ਹੈ। ਕੇਸਾਂ ਦੀ ਸੰਭਾਲ ਵੀ ਕਰਨੀ ਹੈ ਤੇ ਖੰਡੇ ਬਾਟੇ ਦੀ ਪੌਲ ਵੀ ਲੈਣੀ ਹੈ, ਫਿਰ ਤੂੰ ਇਸ ਦਰਬਾਰ ਵਿੱਚ ਪ੍ਰਵਾਨ ਹੋਵੇਂਗਾ।

ਕਲਗੀਧਰ ਕਹਿੰਦੇ ਮੇਰਾ ਸਿੱਖ ਪਰਾਈਆਂ ਬੱਚੀਆਂ ਨੂੰ ਵੀ ਆਪਣੀਆਂ ਬੱਚੀਆਂ ਜਾਣ ਕੇ ਮੰਨਦਾ ਹੈ, ਪਰਾਈਆਂ ਇਸਤਰੀਆਂ ਨੂੰ ਆਪਣੀਆਂ ਮਾਵਾਂ ਜਾਣ ਕੇ ਮੰਨਦਾ ਹੈ। ਆਪਣੀਆਂ ਮਾਵਾਂ ਜਿੰਨਾ ਹੀ ਪਿਆਰ ਦਿੰਦਾ ਹੈ। ਪਰ ਅੱਜ ਆਪਾਂ ਦੁਨੀਆਂ ਵਿੱਚ ਕੀ ਤੱਕਦੇ ਹਾਂ, ਪਰਾਈ ਮਾਂ ਦਾ ਸਤਿਕਾਰ ਤੇ ਇੱਕ ਪਾਸੇ, ਇਹ ਤੇ ਆਪਣੀ ਮਾਂ ਦਾ ਸਤਿਕਾਰ ਵੀ ਨਹੀਂ ਕਰਦਾ। ਜਿਹੜੀ ਮਾਂ ਨੇ ਬਚਪਨ ਤੋਂ ਪਾਲ ਕੇ ਜਵਾਨ ਕੀਤਾ, ਵਿਆਹ ਕੀਤਾ, ਤੇ ਇਹ ਉਸੇ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢਣ ਵਾਸਤੇ ਤਿਆਰ ਹੋ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅੱਜ ਇੱਕ ਗੁਰਸਿੱਖ ਬਾਬਾ ਜੀ ਦੇ ਦਰਬਾਰ ਵਿੱਚ ਆਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਬਾਬਾ ਜੀ ਮੇਰੇ ਘਰ ਦੇ ਵਿੱਚ ਕੋਈ ਲਵੇਰਾ ਨਹੀਂ ਬਚਦਾ, ਪਤਾ ਨਹੀਂ ਕੀ ਗੱਲ ਹੈ। ਬਾਬਾ ਆਨੰਦ ਸਿੰਘ ਆਖਣ ਲੱਗੇ, ਗੁਰਸਿੱਖਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ, ਇਸ ਦਾ ਨਾਮ ਚੰਨਣ ਹੈ। ਬਾਬਾ ਜੀ ਆਖਣ ਲੱਗੇ, ਚੰਨਣਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ। ਆਖਣ ਲੱਗਾ, ਬਾਬਾ ਜੀ 2 ਸਾਲ ਹੋਏ ਨੇ, ਪਿਤਾ ਜੀ ਤੇ ਗੁਜ਼ਰ ਗਿਆ ਹੈ, ਮਾਂ ਹੈ ਉਸ ਨੂੰ 2

ਪਹਿਲਾ ਦੁੱਖ ਦਾਰੂ ਸੁਖ ਰੋਗ ਗਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਉਹ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ।

ਹਰ ਜਨ ਕੇਵਲ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਗੁਰ ਸਰਨ ਸੰਗਤ ਨੀ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਜਿਨ ਹਰ ਜਨ ਸਤਗੁਰ ਸੰਗਤ ਪਾਈ,

ਸਾਈਂ ਜੋ ਤੋਂ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਦਿਹਾਇਆ ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ।

ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੰਵਾਰੀ ਸ਼ਿਵਕਨ ਕੋ ਸ਼ਿਵ ਗੁਣ ਸੁਖ ਦਿਓ ਸ਼ਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿਉਂਟੀ ਤੇ ਕੁੰਚਰ ਅਸਤੂਲਾ ਚਿੰਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਤ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ

ਤਾਂ ਤੇਰਾ ਸਭ ਕੁਛ ਹੈ, ਜੇ ਦੇਵੇ ਸੋ ਪਾਵੇ। ਸਦਾ ਸ਼ਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿੱਤੋਂ। ਜਿਤ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ। ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸਤ ਕੀਤੇ। ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਬਾਜੇ। ਅਣਤ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਥੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ

ਖਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਭ ਅਧਾਰੋ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਉਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਏ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਚੜ ਜਾਏ, ਭਵਜਲ ਬਿਖਮ ਅਸ਼ਗਾ ਗੁਰਸਬਦੀ ਪਾਰ ਪਾਏ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਸਭ ਸਹਿਨੋ ਕਿਰਪਾਲ ਸਮਾਲੇ ਸਾਏ ਸਾਏ, ਬਿਰਥਾ ਕੋਈ ਨਾ ਜਾਏ ਜੇ ਵਾ ਆਵੈ ਤੁਧ ਆਏ। ਸਲੋਕ ਮਹਿਲਾ ਪੰਜਵਾਂ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਨਾ ਸਰਮਨੀ ਸੁਨਣਾ ਗੁਰਨਾਉ, ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ ਥਾਉ, ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ, ਜਗ ਮੈਂ ਉੱਤਮ ਕਾਢੀਏ ਵਿਵਲੇ ਕੇਈ ਕੇ। ਮਹਿਲਾ ਪੰਜਵਾਂ, ਰੱਖੇ ਰੱਖਣ ਹਾਰਿਆ ਪੁਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ, ਹੋਆ ਆਪ ਦਿਆਲ ਮਨੋਣਾ ਵਿਸਾਰਿਅਨ, ਸਾਧ ਜਨਾ ਕੇ ਸੰਗ ਭਵ ਜਲ ਤਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨ ਮੈਂ ਵਿਦਾ।

ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ, ਉਹ ਗੁਰੂ ਆਪ ਬਸੰਤ ਹੈ। ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ, ਆਓ ਅਖੀਰਲੀਆਂ ਤੁਕਾ ਕਹੀਏ। ਉਸ ਤੋਂ ਬਾਅਦ ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਆਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ

ਸਾਧ ਸੰਗਤ ਜੀ ਉਹ ਤਾਲ 15 ਮਾਤਰ ਹਨ ਪੰਜੂਤੀ ਇਹ 15 ਇਹ ਪੰਜ ਪੰਜ ਦੀ ਵੰਡ ਹੈ ਤੇ ਤਿੰਨ ਤਿੰਨ ਦਾ ਹਿਸਾਬ ਹੈ ਸੋ ਗੁਰੂ ਕਿਰਪਾ ਕਰੇ ਸਾਧ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾਂ ਵਿਚ ਇਹੋ ਜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਅਡੰਬਰ ਕੀਤਾ ਹੈ ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜਿਹੇ ਗੁਰਸਿੱਖਾਂ ਦੀ ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ ਆਓ ਅਖੀਰਲੀ

हर गुण गावे सहज सुभाए, प्यू दादे का खोल डिठा खजाना, ता मेरा मन पया निधाना। प्यू दादे का खोल डिठा खजाना, ता मेरा मन पया निधाना। वाहिगुरु जी का खालसा, वाहिगुरु जी की फतेह। मानयोग साध संगत जीओ, साहिब श्री गुरु अर्जुन देव जी महाराज दा पावन बचन साडे सन्मुख है। गुरदेव जी ने अपने इस बचन राही साडे नाल मिल के ते ए गल प्रगट कीती है कि भाई दुनिया दे अंदर संसार विच होर भी कीमती चीजां हन जो मनुख दे जीवन दी उसारी कर दिया ने, पर मनुख दा आचार, मनुख दा आत्मक जीवन ओ जिस धन नाल उसरदा है, ओ धन वाहिगुरु अकाल पुरख दी सिफत सलाह ए बाणी है। ते इस धन दी प्राप्ति सानू सारयां नू होई है, इसे करके गुरु साहिब ने शब्द दा आरंभ हम शब्द तों कीता है, जिदे विच समूह नू शामिल कीता है। कहिंदे ने हम धनवंत भागट सच नाए, कि असी सारे जिहड़े जीव हां ना असी धनवान हो गए हां, भागां वाले हो गए हां उस सदा कायम रहण वाले वाहिगुरु दे नाम दी बरकत नाल, क्योंकि इस बाणी विचों सानू उहदी सिफत सलाह ते नाम जपण दी प्राप्ति हुंदी है। इसलिए कहिंदे ने हर गुण गावे हैं सहज सुभाए, कि असी अडोल अवस्था विच ऐसा सुभा बना के उस वाहिगुरु अकाल पुरख दे गुण इस बाणी दी राही गाउने आ। ते सतगुरु कहिंदे ने प्यू दादे का खोल डिठा खजाना, यह साडा पिता पुरखी खजाना है। इतिहास विच एक जिक्र है, साहिब श्री गुरु नानक देव जी महाराज ने भाई लैणे नूं गद्दी दित्ती ते पुत्रां नूं फिक्र पै गया कि यह जमीन जायदाद करतारपुर की आमदन ए साजो समान ਇਹ ਤੇ ਹੁਣ ਭਾਈ ਲੈਣੇ ਕੋਲ ਚਲਾ ਜਾਏਗਾ, ਸਾਡਾ ਕੀ ਬਣੇਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸਚਰਜ ਕੌਤਕ ਕੀਤਾ ਤੇ ਭੁਲੇਖਾ ਕੱਢ ਦਿੱਤਾ। ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਗੁਰੂ ਸਥਾਪਿਤ ਕਰਕੇ ਤੇ ਸਿਰਫ ਸ਼ਬਦਾਂ ਦੀ ਪੋਥੀ ਦੇ ਦਿੱਤੀ, ਬਾਣੀ ਦੇ ਦਿੱਤੀ ਤੇ ਤੋਰ ਦਿੱਤਾ ਖਡੂਰ ਨੂੰ। ਪੁਰਾਤਨ ਲਿਖਤਾਂ ਵਿਚ ਦਰਜ ਹੈ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਕੈ ਹਵਾਲੇ ਕੀਤਾ। ਕਿਹੜਾ ਖਜ਼ਾਨਾ ਸੀ? ਜਿਹੜਾ ਪੁੱਤਰ ਮੰਗਦੇ ਸੀ ਉਹ ਨਹੀਂ, ਇਹ ਰੱਬੀ ਗੁਣਾਂ ਦਾ ਖਜ਼ਾਨਾ, ਬਾਣੀ ਸਿਫਤ ਸਲਾਹ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲੈਣੇ ਨੂੰ ਦਿੱਤੀ। ਪੁੱਤਰਾਂ ਦੀ ਨਜ਼ਰ ਜ਼ਮੀਨ ਜਾਇਦਾਦ ਅਮੀਰੀ ਦੇ ਹੋਰ ਸਾਜੋ ਸਮਾਨਾਂ ਉੱਤੇ ਟਿੱਕੀ ਹੋਈ ਹੈ, ਲੇਕਿਨ ਲਹਿਣੇ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਆਤਮਕ ਖਜ਼ਾਨੇ ਵੱਲ ਹੈ। ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਸ ਖਜ਼ਾਨੇ ਵਿਚ ਆਪਣੇ ਆਪ ਨੂੰ ਜੋੜ ਸਕੀਏ, ਆਪਣੀ ਸੁਰਤ ਇਹਦੇ ਵਿਚ ਲਾ ਸਕੀਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਸਾਡਾ ਪਿਓ ਦਾਦੇ ਦਾ ਖਜ਼ਾਨਾ ਹੈ, ਇਹ ਗੁਰੂਆਂ ਦੀ ਬਖਸ਼ਿਸ਼ ਤੇ ਰਹਿਮਤ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਨੇ ਫਿਰ ਤੇ ਮੇਰੇ ਮਨ ਵਿਚ ਖਜ਼ਾਨਾ ਹੀ ਖਜ਼ਾਨਾ, ਨਾਮ ਧਨ ਦੌਲਤ ਅਮੀਰੀ ਆ ਗਈ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਝਾਤੀ ਮਾਰ ਕੇ ਵੇਖਿਆ ਹੈ ਕੀਮਤੀ ਰਤਨ ਹੀਰੇ ਜਵਾਹਰਾਤ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਐਸਾ ਧਨ ਹੈ, ਐਸੇ ਪਦਾਰਥ ਨੇ ਕਿ ਇਹ ਕਦੇ ਖੁੱਟ ਨਹੀਂ ਸਕਦੇ। ਤੇ ਸਤਿਗੁਰੂ ਕਹਿੰਦੇ ਨੇ ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹਿੰਦੇ ਨੇ ਹੇ ਭਾਈ ਆਓ ਰਲ ਮਿਲ ਕੇ ਖਾਈਏ ਤੇ ਖਰਚੀਏ। ਜਦੋਂ ਖਾਂਦੇ ਆ ਖਰਚਦੇ ਆ ਇਸ ਨੂੰ ਤੇ ਫਿਰ ਇਹਦੇ ਵਿਚ ਕੋਈ ਤੋਟ ਨਹੀਂ ਆਉਂਦੀ। ਫਿਕਰ ਨਾ ਕਰਿਓ ਵੀ ਵਰਤ ਲਿਆ ਧਨ ਤੇ ਪਿੱਛੇ ਬਣੇਗਾ ਕਿ ਨਹੀਂ, ਇਹ ਖਤਮ ਹੋਣ ਵਾਲਾ ਧਨ ਨਹੀਂ ਹੈ। ਬਹੁਤੀ ਵਾਰੀ ਅਸੀਂ ਇਹ ਪੰਕਤੀ ਇਉਂ ਵੀ ਪੜ੍ਹ ਦਿੰਦੇ ਹਾਂ ਵੀ ਖਾਵੋ ਖਰਚੋ ਰਲ ਮਿਲ ਭਾਈ, ਅਸਲ ਵਿਚ ਗੱਲ ਨਹੀਂ ਹੈ। ਖਾਵੇ ਖਰਚਾ ਵੀ ਨਹੀਂ, ਖਾਵੋ ਖਰਚੋ ਵੀ ਨਹੀਂ,
ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ, ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ। ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹ ਮੁਕਤਾ ਆਏਗਾ। ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ ਉਦੋਂ ਆਏਗਾ ਗਾਂਵ ਹੈ ਤੋਹਨੋ ਪਾਉਣ ਪਾਣੀ ਬੈਸੰਤ ਰਾਹ ਨੂੰ ਸਹਿਰੀ ਪੈ ਜਾਏਗੀ। ਔਰ ਇਹਦਾ ਉਚਾਰਣ ਅਨੁਨਾਸਕ ਹੋਏਗਾ, ਬਿੰਦੀ ਲਾ ਕੇ ਕਰਨਾ ਪਏਗਾ, ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ। ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਕਿ ਇਸ ਬਾਣੀ ਦੇ ਪ੍ਰੋਨੈਂਸੀਏਸ਼ਨ ਵਾਸਤੇ ਕਿਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ। ਭਾਈ ਮਨੀ ਸਿੰਘ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਤੇ ਹੋਰ ਪੁਰਾਤਨ ਵਿਦਵਾਨਾਂ ਨੇ ਇਹਨਾਂ ਚੀਜ਼ਾਂ ਵੱਲ ਸੰਕੇਤ ਦਿੱਤੇ ਨੇ ਔਰ ਪੁਰਾਣੀਆਂ ਲਿਖਤਾਂ ਵਿਚ ਇਹ ਗੱਲਾਂ ਮੌਜੂਦ ਨੇ, ਲੇਕਿਨ ਅਸੀਂ ਇੰਨੇ ਬੇਧਿਆਨ ਹੋ ਕੇ ਇਸ ਬਾਣੀ ਨੂੰ ਪੜ੍ਹਦੇ ਹਾਂ ਕਿ ਅਸੀਂ ਅਸਲ ਤਹਿ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰੜਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ। ਮਾਫ਼ ਕਰਨਾ ਮੈਨੂੰ, ਹੋਰ ਕੰਮ ਕਰਦਿਆਂ ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ, ਲੇਕਿਨ ਬਾਣੀ ਪੜ੍ਹਦਿਆਂ ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਜਾਗਰ ਨਹੀਂ ਹੁੰਦੀ। ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ, ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਨ੍ਹਾਂ ਬੰਦਿਆਂ ਦਾ ਮਨੋਰਥ ਗਲਤ ਹੈ। ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ। ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਦੇਖੋ ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ, ਬਲਕਿ ਉਹ ਕੀ ਕਰਦਾ, ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਅ ਕੀੜਿਆਂ ਪਤੰਗਿਆਂ ਦਾ ਆਉਣਾ, ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ, ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ। ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ, ਮਾਫ਼ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ 'ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ,
याद रखना असी ते कहने शब्द साडा गुरु है, एदे विच कोई शक भी नहीं, बाणी गुरु है, लेकिन जो बाणी बोली जाती है बाणी उचारण हुंदी है ते असी कदे भरोसा ही नहीं करते कि गुरु बोलदा। जदों भरोसा सी ते उदों ये ताड़ना सी कि बाणी पढ़दियां पाठ करदियां कीर्तन करदियां कोई होर विहार अगर संगत विच कोई करेगा तो सतसंगत में बात चलावै सो तनखाइया बड़ो कहावै, पर सानू परवाह ही नहीं, असी तनखाइये रोज बनते जाने हैं, होर कर्म नाल करदे हां, जिहड़े कोशिश करनी चाहीदी असी ना करिए, यतन करिए, क्योंकि ये गुरु बोलता है। मत समझना कोई ज्ञानी बोलता है, कोई प्रचारक बोलता है, कोई पाठी बोलता है, कोई कीर्तनकार बोलता है, असी इसे भुलेखे विच उलझ जाने हां। ये गुरु के बचन हन ते इन्हां नूं गुरु का फरमान गुरु का हुक्म समझ के ही सरवण करना चाहिए, ना नाल बोलण दी लोड़ है, सिर्फ सुनो ध्यान रखो ताकि असी इस बाणी विच अपने आप नूं जोड़ सकीए, यतन कर सकीए एक सुरता नाल। जे बोलना है तो इतनी धीमी आवाज विच बोलण दी कोशिश करिए कोई डिस्टर्बेंस पैदा ना होवे ते मन जिहड़ा है वह बाणी नाल एकाग्र हुंदा जावे। याद रखना साडे वास्ते ते इह कीमती धन है, लेकिन कदे दुनिया दे विद्वानां दी गल पढ़ो। प्रोफेसर टाइनवी ने एक गल कही है, वह कहिंदा जदों संसार दे धर्मां दी धार्मिक आवाज एक थां ते बोलेगी तां इस बाणी दी धुन सब तों उच्ची होएगी, इस बाणी दी आवाज सब तों बुलंद होवेगी। इह गल ते उसने बहुत साल पहलों कही सी, पर दास नूं ते जिन्हां लोकां नूं इस गल नाल वास्ता है, वड्डियां वड्डियां कन्वेंशनां ते कानफ्रेंसां विच जिथे सारे धर्मां दी गल हुंदी है उथे पता लगता है बाणी कितनी उची है, इहदा ज्ञान कितना सर्वश्रेष्ठ है, लेकिन असी इस दी महत्ता नूं अपने तौर ते समझण दी कोशिश नहीं करते। सतगुरु सच्चे पातशाह ने सानू एक खजाना दिता है, एक कीमती धन दिता है, ते जेड़े बंदे इस सरमाए नाल अपने आप नूं जोड़न दी कोशिश करदे ने भाई, ओ इस आत्मक खजाने दे भाईवाल बनदे ने ते उहना अंदर आत्मक गुणा दा विकास हुंदा है। इस करके गुरु साहब ने इस बाणी दी राही सानू भगती दित्ती है, सानू ज्ञान दित्ता है, सानू ऐसी मत दित्ती है कि इस मत दे हुंदिया सानू किसे होर दे तारी गुरु दी किसे होर विशेष आगू दी जरूरत नहीं रह जाती। इसे करके सतगुरु कहिंदे ने बाणी गुरु, गुरु है बाणी विच बाणी अमृत सारे, गुर बाणी कहै सेवक जन मानै प्रतख गुरु निस्तारे। और लोग जिन्हां नूं असीं कदे कदे गुरु कहिंदे आ ओह भी तां इस बाणी विचों ही पढ़ के समझ के कोई गल तुहाडे नाल सांझी करदे ने, अपना अनुभव ते उन्हां कोल भी है नहीं, पर सानूं भुलेखा पै जांदा है, असीं इस भुलेखे दे शिकार हो जांदे आ। गुरु साहिब ने साडे ते कृपा कीती है ते इह कीमती सरमाया सानूं दित्ता है ते असां कोशिश करनी है, यतन करना है कि इस बाणी नूं अपना आत्मक खजाना समझ के दूजियां दा नहीं सारी मनुखता दा, ते उस मनुखता दी लाइन विच असी भी खलोते हां, इनू अपना धन समझ के ते इहदे नाल वरतण दी कोशिश करनी है, वध तों वध इनू अपनी जिंदगी दा सरमाया बना के ते जीवन नूं उच्चा सुचा ते पवित्र बनाउणा है। जिस तरह भाई दुनिया दी दौलत उत्ते असी माण करदे हां ना, ते सानू बहुत कुछ लभदा है, साडी दुनिया मिलदी है सानू, इसे तरह जे असी इस बाणी दे आत्मक खजाने ते माण करांगे तां मैनूं खिमा करना साडा आत्मक जीवन बहुत उच्चा उच्चा सुचा ते पवित्र होएगा, रब्बी गुणां नाल भरपूर होवेगा। ओह गुण जे इस बाणी दे अंदर हन ओह साडे अंदर प्रवेश करनगे ते साडे भाग चंगे होणगे। सतगुरु कहिंदे ने कहो नानक जिस मस्तक लेख लिखाए सो एक खजाना लिया रलाए। इन्हें कखर कहण दा सुभाग अवसर प्राप्त होया सी, हुईयां भुलां तो खिमा दा जाच कहां।

समाधि लगा के बैठे। अमृत वेला है, सारी कुदरत विस्मार

चला मेरे राम। नदी दे पानी नू आराम नहीं आउंदा टौके दे अंदर शौ सागर दे मिलन दा तरल है। टौके पानी शौ सागर तो ही विछड़िया हुकम विच बदलां दा रूप तार के वरत्या फिर ठहरिया नहीं ਇਹਦੇ ਅੰਦਰ ਤੜਪ ਹੈ ਪੱਥਰਾਂ ਦੀਆਂ ਚੋਟਾਂ ਸਹਾਰਦਾ ਜੰਗਲਾਂ ਵਿੱਚੋਂ ਲੰਘਦਾ ਥਲਾਂ ਨੂੰ ਚੀਰਦਾ ਭੱਜਿਆ ਜਾਂਦਾ ਇਹਦਾ ਨਿਸ਼ਾਨਾ ਸੌਸਾ ਹੈ। ਇਸੇ ਤਰ੍ਹਾਂ ਪਿਆਰ ਵਾਲੀਆਂ ਰੂਹਾਂ ਪਿਆਰੇ ਦੇ ਰਸਤੇ ਤੇ ਤੁਰਦੀਆਂ ਹੀ ਜਿਹੜਾ ਤੁਰਿਆ ਹੀ ਨਹੀਂ ਹੈ ਉਹ ਪਹੁੰਚੇਗਾ। ਤੁਰਨ ਵਾਲੇ ਨੂੰ ਆਸ ਕਦੇ ਨਾ ਕਦੇ ਤਾਂ ਪਹੁੰਚ। ਇਸ ਜਨਮ ਨਹੀਂ ਤੋ ਅਗਲੇ ਜਨਮ ਹੀ ਸਹੀ ਪਰ ਆਸ ਮਨ ਵਿੱਚ ਦਰਸ਼ਨਾਂ ਦੀ ਪਿਆਸ ਤੋਂ प्यास बुझ जाए मुबारक है कि अंदर प्यास लगी है। तो धन गुरु अर्जन देव पातशाह जी उस प्यार वाली रूह तू भी कुर्बान जाते जिस जन को प्रभ दर्श प्यासा नानक ताके बल बल जाए जुड़े है मालिक दी आराधना। सूरज ने अख खोली उठे हम नदी के कंडे कंडे तुरिया जाने चादर की बुकन मारी साई दे सिमरन ते बाणी दुक पड़ गए। अचानक ही सामने तकिया ਕੋਈ ਇਨਸਾਨ ਦੂਰੋਂ ਭੱਜ ਕੇ ਆਉਂਦਾ ਪਰ ਨਦੀ ਦੇ ਕਿਨਾਰੇ ਤੇ ਆ ਕੇ ਖੜੋ ਜਾ। ਇੱਕ ਵਾਰੀ ਦੂਜੀ ਵਾਰੀ ਵੀ ਭੱਜ ਕੇ ਆਏ ਤੀਜੀ ਵਾਰੀ ਜਿਸ ਵੇਲੇ ਭੱਜ ਕੇ ਆਇਆ ਇਹ ਕੁਛ ਕਰਨਾ ਚਾਹੁੰਦਾ ਸੀ के सोने हाथ ने इस दी बां फाई ते प्यार नाल पुछे क्यों भाई की करन लगा है तक कोई सुंदर मूर्ति है जिसके चेहरे ते बड़ा नूर है अखां च मस्ती ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਦੀ ਬਾਣੀ ਪੜ੍ਹਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਦਮੀ ਖੇੜਾ ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆ। ਅਮੀਰ ਦਾ ਧਨ ਬੈਂਕਾਂ ਚ ਪਿਆ ਉਹਦਾ ਮੱਥਾ ਚਮਕਦਾ ਪਰ ਇਹ ਝੂਠਾ ਧਨ ਹੈ ਜਿਹਨਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ ਨਾਮ ਰੂਪੀ ਧਨ ਇਕੱਠਾ ਕੀਤਾ ਹੈ ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ। ਪੜ੍ਹ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕਦੇ ਬਾਣੀ ਪੜ੍ਹਨ ਵਾਲੇ ਦੇ ਮਸਤਕ ਤੋਂ ਹੀ ਜਾਪ ਜਾ ਇਹ ਲਗਨ ਵਾਲਾ ਕੀ ਕਰਨ ਲੱਗਾ ਹੈ ਇਹਨੇ ਕਿਹਾ ਮੈਨੂੰ ਛੱਡ ਦਿਓ ਮੈਂ ਇਸ ਦੁਨੀਆਂ ਤੋਂ ਤੰਗ ਆ ਗਿਆ। ਤੰਗ ਆ ਕੇ ਕੀ ਕਰਨ ਲੱਗਾ ਹੈ
کہنے لگا میں چھال مار کے ندی وچ مرنا چاہوں. سونی سور مسکرا کے اس طرح کا مرنا یہ ٹھیک ہے. اس طرح کا مرنا یہ آتم گھات کہتے. جو آتم گھاتی ہے بانی لکھا ہے آتم گھاتی جگت کسائی, جس نے اپنی آتما کا گھات کی. اس طرح کا مرنا ٹھیک نہیں. کیوں مرنا ہے؟ میں بڑا دکھی, میں دنیا تو تنگ آ گیا. کارن جی, میں کدے مایا دھاری سا, میرے کاروبار چلتے سن, فرما چلدی سن, دیساں بدیساں وچ میرا کار وہار, سارے شہر وچ اتنے تک میری کوٹھی دے دروازے کے دربان ہر ویلے کھڑوتا رہتا. میرا حکم سی کہ کوئی منگتا بھیاگت مہاپرش میرے دروازے پہ نہ آئے. جی غلطی نال آ بھی جائے تو دربار نو حکم سی انہوں اگے توڑ دینا ہے, انہوں دینا کچھ نہیں. اسی طرح ہوتا ہے. پر ایک دن کوئی سائیں دا پیارا مہاپرش آ گیا. اس نے آ کے صدا کی تھی, رب دیا داتا پراپت کرن والے ہو, رب دے نام تے کچھ دیو. بھوک لگی ہے, بھوک بڑی بلوان. فرید نے لکھے موتوں بھوک بری, راتیں کھا دنے پھر کھڑی, بھکھا انسان کئی طرح دیا غلطیاں کر جاتا ہے, پاپ کر جاتا ہے. بھوک مہاپرش کسی پیار چا کے سدا دیتی. سروان نے کیا اگے جاؤ, ایسو کچھ نہیں ملے گا. پر مہاپرش ہستا کہنے لگے کیوں نہیں ملے گا, جی تو ایتھے کچھ نہ ہوئے تو کچھ نہیں ملے گا, تے جی میرے سائیں نے سب کچھ دیتا ہے تو سائیں دے نام تے منگدا کچھ دے. دروان نے پھر اس نو کیا, بھائی یہ ٹھیک ہے, محل ہے, اندر بےنت پدارت ہے, پر ساڈے سیٹ دا حکم نہیں ہے کسی نے کچھ دے. اس واسطے چلا جا مہاپرش, میں نہیں جانا. مہاپرش پیاری سات سنگت تو جاوا ایڈے وسدے رستے گھر تو خالی. دربان نے پھر بھی سمجھایا, مہاپرش نہیں گئے, آخرکار میں اندروں باہر آ گیا. تکیا دربان نو پوچھے, دربان کیوں کھڑوتا ہے؟ سیٹ جی بڑا ہے, وہ کیا ہے جانتا نہیں, چلا جا. مہاپرش ہستا کہنے لگے نہیں جانا, کچھ لے کے مینو کرو دا. صاحبان شری سکھمنی صاحب جی دے اندر آپ روز پڑھتے گن گاوت تیری اتر سمیر, جو جو صاحب دے گن گاؤ گے تو من نمرتا ہو جائے گا. من دے اندر غریبی, غریبی دا کہ نہیں مطلب میرے کپڑے پانے یا نردن ہونا, یہ دلدر کے. غریبی دا مطلب ہے نمرتا. کر کرپا جس کے ہردے غریبی وساوے, نانک ایہاں مکت آگے سکھ پاوے. گن گاوت تیری اتر سمیل, برس جائے ہوں میں برس. اس واسطے صاحباں دے گن گاؤ نہیں سارے وہ صاحب گیان دھیان کچھ کرم نہ جانا, سار نہ جانا تے ہر کری پڑی.
ਜਿਸ ਬਾਪੂ ਦੀ ਗੋਦ ਚ ਵੇਖੀ ਮਾਲਕ ਦੀ ਰਹਿਮਤ ਪ੍ਰਾਪਤ ਕਰ ਰਹੇ ਹੋ, ਆਹ ਮੁੱਕੇ ਵੀ ਪਵਿੱਤਰ ਕਰੋ ਸਾਰੇ ਗਾਈ।

ਦੱਸਣਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗੀਆਂ। ਬਾਬਾ ਜੀ ਵਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਦਾ ਖਾਲੀ ਰਹੇਗਾ। ਚੋਰੀ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ, ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ। ਕਿਰਪਾ ਲੱਗੀ ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਉਹ ਰਿਕਾਰਡ ਹੋਈ ਜਾਂਦਾ। ਇਹ ਤਾਂ ਛੋਟੀ ਟੇਪ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ। ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ, ਜਿਸ ਪਾਉਣਾ ਆਉਂਦਾ ਹੈ, ਉਹ ਰਿਕਾਰਡ ਹੋਇਆ ਜਾਂਦਾ ਹੈ।

ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹੋਮੇ ਦੀ ਮਹਿਲ ਨੂੰ ਲਾਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹੋਮੇ ਵੱਧ ਜਾਂਦੀ। ਬਾਕੀ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ, ਗੰਗਾ ਰਾਮ ਨੇ ਕਿਹਾ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨੀ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋ ਕਾ ਯਹੀ ਧਰਮ ਹੈ ਸਭ ਕੋ ਭਲਾ ਕਰੇ। ਫਕੀਰ, ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ, ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹਿਗੁਰੂ, ਜੇ ਮਿਲ ਗਿਆ ਤਾਂ ਛੱਕ ਲਿਆ ਤੇ ਜੇ ਨਹੀਂ

کہتے ہیں میں شراب نہیں دیتے جب ہی دیتا کا ففا کا ککا کی کہنا ہے کنارا دنیا تو کنارا رارا کہنا رحم آخو شری رحم اوکھی کار فقیر والی سولی تے چڑھ بہنا گلی گلی بھی پچھیا منگنی ہاں جی ہاں جی کہنا نہیں کسے نو مندیاں کہنا سب نو چنگیاں کہنا سائیں لوکا اے گن فقیراں تے جیوندیاں مر رہے میں تو تینو کچھ نہیں کہندا پر جو کچھ تو بیجیا ہے نا وہ پھل تینو ضرور ملے سائیں دا پیارا کہہ کے چلا گیا پھر تھوڑے دنوں دے بعد ہی مینو کاٹے پین لگ گئے آخو سری سنتن دکھ پائے تھے سکھ پائے سادن تے سنتن سے تھی مشکری کل ڈوبن کی تار 56 کروڑ یادو گلے تے سنے کرشن ہوتا یہ ساکی تھی جانتے دروازہ رکھی سنتر سے تھی مسکری کل ڈوبن کی ریت بھگوان سیوا کرے تے حجتا کرے پلیت کاٹے پینے شروع ہو گئے دنوں دے اندر ہی سارا کاروبار ٹھپ ہو گیا سارے شہر وچ سیٹ گنگا رام کاٹے پی گئے مایا چلی گئی ہوں سارے مینو گنگو کہندے آخو سری وائے یہ مایا دا کھیل ہے پرسو پرسا پرسرا اتنے تک کاٹے پی گئے لینے والے آ گئے جس کوٹھی وچ رہندا سا تکے مار کے مینو باہر کر دے نمانا گیا گنگو اپنے بچیاں تے گھر والی نو لے کے سوچیا کدھر جاواں جنگل ہی چلا جس شہر وچ راج کیتا ہوگا اج میری اے دش کول کچھ بھی نہیں ایک دن بیتیا دوجا دن تیجا دن مسوم بچیاں والے ویکھ کے مینو ترس آیا او پاپی من چل شہر وچ کوئی محنت مزدوری کر انہاں بچیاں نو کچھ کھان واسطے لیا کے کرتوتا تیریاں ہن مال دے پے بھگتے شہر وچ آ گیا تریا جاتا سا اگے حلوائی دی دکان کسے نے مسیائی لے کے کھادی سے دونوں سٹ دیتا میں دورو تکیا دو بچیاں نے آ کے دونوں نو پکڑ لیا ایک کہندا ہے دے جو کچھ لگا میں کھانا دوجا کہندا میں کھانا وہ کہندا 3 دن ہو گئے مینوں کچھ نہیں ملیا میں دے جو کچھ ہے وہ کھانا ہے دوجا کہندا مینوں بھی 3 دن ہو گئے بچیاں دی حالت نو تک کے انہاں دی آواز نو سنی میرا دل تھم گیا مینو اپنے بچے یاد آئے پر جی کی پوچھ رہے ہو جس ویلے میں نیڑے آیا کی آ کے تکیا میرے بچے سنا کو تریب چھتی پرار کھان والے اج اے حالت سوچیا من اس زندگی نالوں مر جانا ہار کے ندی تے پہنچے چھال مار کے مرنا چاہتا سا پر مرنا بڑا کٹھن دوروں پج کے ایک بھی آیا ندی تے کھڑو گیا دوجی ویری پھر ہوں تیجی ویری تہیا کر کے آیا سا کہ چھال مار کے مر جانا ہے پر اچانک ہی تواڈے سونے ہاتھ نے میری باہ پھڑ لئی تو مینو چھڈ دیو مینو مر جان او پیاری ساس سنگت اے بخشی روح کون سی کوئی پیار والا گرسکھ جو عمر تیرے گروانی پڑھتا گرو جپتا پیاریا گنگا راما اس طرح نہ مر اے مرنا کوئی جائز نہیں کبیر جی نے لکھا وہ مرنے کا چاہو ہے مروں تو ہر کے دعا سیوا کر دیش سے قوم واسطے قربانی دے وہ مرنا پروان پر گنگا رام مایا واسطے تو مرد ہے تو میرے نال چل جی مینو کتنے لے جاؤ گے میری تو کوئی تھا نہیں گرسکھ نے کیا میں تینو اپنے گرو کو لے چلا گرو تہاڈا گرو کون ہے سکھ نے کیا نمانیاں دا مان میرا گرو نتانیاں دا تان میرا گرو نیاسریاں دا آسرا گرو نیتی
ਬੱਚਿਆਂ ਦੀ ਓਟ ਮੇਰਾ ਗੁਰੂ ਗੰਗਾ ਰਾਮ ਹੈਰਾਨ ਹੋ ਗਏ। ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਨਿਮਾਣਾ ਹੈ ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ ਤਾਂ ਹੀ ਉਹ ਤਾਂ ਤੈਨੂੰ ਕਹਿੰਦਾ ਨਾਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ ਗੰਗਾ ਰਾਮ। ਮੈਂ ਤੀਜਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਸਾਹਿਬ ਜੀ। ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਸਾਹਿਬ। ਗੁਰੂ ਕੋਲ ਚਾਹ ਜਿੱਥੋਂ ਸਾਰੀਆਂ ਦਾਤਾਂ ਮਿਲ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਹਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਤੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ। ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ ਤਨ ਮਨ ਠਰੇ। ਉਹ ਪਿਆ ਸਿੱਖ ਨੇ ਕਿਹਾ ਗੰਗਾ ਰਾਮ ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ। ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ। ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ। ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਯਾਰੀ ਸਾਧ ਸੰਗਤ, ਸਾਕਾਮ ਸੇਵਾ ਵੀ ਕਦੇ ਜ਼ਾਇਆ ਨਹੀਂ ਜਾਂਦੀ। ਜੋ ਗੁਰਮੁਖ ਤਨ ਮਨ ਧਨ ਨਾਲ ਗੁਰੂ ਕਰਦੀ ਸੇ। ਗੁਸਾਈ ਤੁਲਸੀ ਦਾਸ ਜੀ ਨੇ ਲਿਖਿਆ ਹੈ ਨਾ, ਤੁਲਸੀ ਦੇਰ ਨਾ ਕੀਜੀਏ ਭਜੀਏ ਨਾਮ ਸੁਜਾਏ, ਲੋਕ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਵੀ ਮਜ਼ੂਰੀ ਦੇ ਤੇ ਰੱਬ ਕਿਵੇਂ ਰੱਖ ਲੈ, ਭਗਵਾਨ ਕਿਵੇਂ ਰੱਖੇਗਾ? ਬਾਣੀ ਚ ਲਿਖਿਆ ਜਾ ਕੇ ਸਿਮਰਨ ਸਭ ਕੁਝ ਪਾਈਏ ਤੇ ਬਿਰਤੀ ਕਿਸੇ ਦੀ। ਜਿਹੜਾ ਗੁਰਮੁਖ ਇੱਕ ਕਦਮ ਵੀ ਗੁਰੂ ਵੱਲ ਰੱਖਦਾ ਹੈ ਉਹਦਾ ਫਲ ਵੀ ਜ਼ਰੂਰ ਮਿਲਦਾ। ਬਾਬਾ ਜੀ ਤੋਂ ਬਦਲ ਕਰਦੇ ਸਨ, ਜੇ ਗੁਰੂ ਦੇ ਪਿਆਰ ਦਾ ਫੁਰਨਾ ਹੀ ਬਣਾ ਲਈਏ ਨਾ ਤਾਂ ਉਹਦੀ ਵੀ ਉਹਦੇ ਬਦਲ ਵੀ ਬਖਸ਼ਿਸ਼। ਗੰਗਾ ਰਾਮਾ ਉਹਨੇ ਤੇਰੀ ਮਰਜ਼ੀ ਕਿਹੜੀ ਸੇਵਾ ਕਰਨਾ ਚਾਹੁੰਦੇ? ਸੋਚਣ ਲੱਗ ਗਿਆ ਅਠਿਆਨੀ ਰੋਜ਼ ਵਾਲੀ ਸੇਵਾ ਕਰ, ਪਰ ਜਿਹਨੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਅਠਾਨੀ ਕੀ ਚੀਜ਼? ਖਿਆਲ ਆਇਆ ਚਲੋ ਮੈਂ ਨਾ ਨਿਸ਼ਕਾਮ ਸੇਵਾ ਕਰ। ਸਿੱਧਾ ਲੰਗਰ ਚ ਆ ਗਿਆ। ਗੰਗਾ ਰਾਮ ਲਾਹੌਰ ਦੇ ਰਹਿਣ ਵਾਲਾ ਹੈ, ਸੇਠ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਲੰਗਰ ਜੂਠੇ ਭਾਂਡੇ ਪਿਆ ਮਾਰੀ ਸੇਵਾ ਕਰਦੇ ਹਾਂ। ਇੱਕ ਮਹੀਨਾ ਬੀਤ ਗਿਆ, ਦੋ ਮਹੀਨੇ, ਤਿੰਨ ਮਹੀਨੇ, ਪਰ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਨਹੀਂ ਪੁੱਛਿਆ ਤੂੰ ਕੌਣ ਹੈ, ਕੀ ਸੇਵਾ ਕਰਦਾ, ਕਿਸ ਵਾਸਤੇ ਕਰ। ਪਰ ਗੰਗਾ ਰਾਮ ਮਨ ਨੂੰ ਸਮਝਾਉਂਦਾ, ਮੈਂ ਨਾ ਗੁਰੂ ਅੰਤਰਜਾਮੀ, ਤੂੰ ਲਗਾ ਰਹਿ। ਜੇ ਗੁਰੂ ਘਰ ਦੀ ਸੇਵਾ ਮਿਲੀ ਹੈ ਤਾਂ ਤੂੰ ਕਰੀ। ਗੰਗਾ ਰਾਮ ਨਾਲੇ ਜੂਠੇ ਭਾਂਡੇ ਮਾਂਜਦਾ ਰਹਿੰਦਾ ਹੈ ਤੇ ਨਾਲੇ ਭਰਦਾ ਰਹਿੰਦਾ।

0: ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮਿਲ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਖਾਏ, ਗੰਗਾ ਰਾਮ ਦੇ ਕੋਲ ਆ ਕੇ ਖਾਏ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗਾ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾ ਸਿੰਘੋ। ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ। ਮਹਾਰਾਜ ਜੋ ਮੰਗਾ, ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਹੈ? ਗੰਗਾ ਰਾਮ ਨੇ ਕਿਹਾ, ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾਤ ਹੈ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ ਕਹਿੰਦੀ, ਚਲਾ ਜਾ ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲਈ, ਬਹਿ ਗਏ। ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਏ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇੱਕ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ। ਪਠਾਨ ਉਹਦੇ ਕੋਲ ਆ ਗਿਆ, ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਰ ਦੀ ਹੁੰਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੂੰ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ, ਉਹ ਅਸੀਂ
1: خوش ہو گیا.
0: اگے جی صاحب جی تر پے, پیچھے پیچھے پٹھان سجی دکان تے ستگر جی لے گئے, لکھ مورے نو گن کے دے دیتے. پٹھان تر پیا, خیال آیا من ایو جے آدمی اگے کدے نہیں ویکھیا. آخو سی پتا نہیں یہ انسان سی کہ کوئی فرشتہ. یہ درشن بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا, کی تکدا ہے, نہ دکان ہے نہ دکاندار ہے. آخو سی بھائی سیوک کو نکتی پر اپنے سیوک کی آپے رکھے, آپے نام جپاوے. جے جے کاج کرت سیوکی تہاں تہاں اٹھتا ہے سیوک کو نکتی. ادھر لکھ مور گنگا رام کو لاگی, بزنس مین تاکہ بڑا سی, جو وپار کیتا اگے نالوں بھی وڈا سی. سارے شہر گنگا رام گنگا رام فرما پی چلتی. ادھر تیجے پاتشاہ دے دربار چ ایک بڈھا براہمن آ گیا, ہاتھ جوڑے, پاتشاہ میرے اتنے بھی کرپا کرو. ادھر کہن لگے براہمن دیوتا کی چاہنے پاتشاہ, گھر کنے نوجوان ہو چکی, کون سمرتھا نہیں, آپ کچھ مدد کرو. تے اے پارا سر تو لا جنا گھر بچیاں تو تینوں 500 روپیہ مل سکے. مہاراج حکم کرو. ادھر کہن لگے ساڈا گماستا رہندا ہے گنگا رام سیٹ دلی, وہ 500 کی ہنڈی کر دینا, جا کے اتوں لے لو. براہمن نے کیا سد ہنڈی لے کے تر پیا, دلی پہنچیا, پوچھتا پچھاندا سیٹ گنگا رام اگے کی سلسلہ. اسی طرح دربار کھڑوتا سے اندر منیر بھیا لے کے بیٹھے, بڑے سارے گدے اتنے, سیٹ گنگا رام بڑے ٹور نال بیٹھا ہوا, لین دین ہو رہے. براہمن اندر جان لگا, دربان نے روکے, خیر جا, کوئی منگتا ہے؟ کہنے لگا منگتا نہیں. اندر کیوں جانا؟ سیٹ نو ملنا. کیوں؟ میرے کو ہنڈی ہے. دربان نے پنڈت کے منہ والے کہنے لگا خیر. اندر گیا گنگا رام نو جا کے کیا, مہاراج یہ غریبڑا جی آدمی ہے تو تمہیں ملنا چاہتا ہے, تو نال کہندا بھی میرے کو ہنڈی بھی. گنگا رام نے سنیا, متھے سے تیوڑی پا لی. دربان نو کیا اندر بھیج دے. براہمن اندر چلا گیا. آ بھائی کدھر ہے؟ براہمن نے 500 روپیے دی ہنڈی کہنے کیتی ہے. براہمن نے کیا, تن گرو امرداس پاتشاہ جی نے کی تیرے نا. سوچ سوچ کے براہمن وال ویکھ کے کہندا, کیڑا امرداس؟ آخو سری واہ گرو کیڑا. براہمن نے کیا, گنگا رام امرداس نہیں تو تن گرو امرداس پاتشاہ. سوچ ہاں ہاں وہ بڈھا امرداس. آخو سری واہ. ایک موڑ ہے پیاری صاحب سنگھ زندگی بھی اندر آؤں گا ہے, جتھے آ کے انسان کہے میری دات پیاری. اس موڑ واسطے ہی, کیونکہ آدھے اس واسطے ہی کسی مہاپرش کی سنگت کی لوڑ ہے, نہیں تو آدمی وڈے وڈے فیل ہو جاندے. اس سرپنی تے کون ہے بلیا جن برہما بشن مہاد. ارے چھل تو کون بچتا, پری گن مویا مویا آکاش, ہم سدگر راکھے دے کر. براہمن نے کہا, تن گرو امرداس. گنگا رام اپنے منیما ول تکد تے کہنا, بھی ویکھو کوئی امرداس دا لین دین اپنے نال ہے کوئی کھاتا؟ منیما نے ساریا گئی کھول کے سر پھیرے, دیکھا سیر جی امرداس دا کوئی کھاتا نہیں. وہ بھی کوئی ہوئی جنہیں گرو دا کھاتا کوئی نہیں. آخر سے وہ ہوئی ادھوریا, وہ کھاتے سمپورن نہیں ہیں جنہ چ پورے گرو دا کھاتا نہیں چل. گنگا رام بڑی آکڑ نا, دیکھو جی کیسے لوگ, نہ کوئی لے نہ کوئی دے, ایویں پیسوں کی ہوں. براہمن نے کہا, گنگا رام گرو دی بخشش نو بھول گئے, آج ایڈا آکڑ کے پیا بولتا ہے. میں آپ تیرو تکیا ہے گرو دے لنگر تو جھوٹے پانے مائی دے. اج مایا دے چلکارے کرشمے تو گرو نو بھول گئے. کہن لگا, ہے تو گرو, پر گرو دا کام ہے تھوڑا بھی ہوں بھیج دینی ہے. اج 500 بھر دیتا, کل 1000 دی ہنڈی بھیج دے. ہوں میں مایا ضائع تھوڑی کرنی ہے. آخو سری پر اس نو پتا نہیں سی کہ ضایا مایا تو وہ ہوں جی برے پاسے لگتا, شرابا کبابا چ لگتی, پیڑے کما چ لگتی ہے. جی گرو نانک ویلے لگ رہی ہے وہ تو سفل ہو رہی. गोसाई तुलसीदास जी ने लिखे है ना, माया है तो भाद की दौ चलावे रहा, एक न जावे जर्क को एक स्वर्ग न जाए। बुरे पासे लाओ नरका ना बुआ खोल दी है, गुरु नानक दे लेखे लाओ गुरु नानक नाल जोड़ दी। बाबा जी बचन कर दे सर, पर अजकल बाबे वाल किसी विरले दी लगती है, बाबरे वाल बहुत ही लख रुपया टैक्स तो देने वांगे, पर जे बाबे वाल लाड़ी हो तभी सवा रुपया लिख आखो श्री हो। पर नहीं, बाबा जी बचन कर दे सर, माया मिल जानी कोई बड़ी चीज, माया मिल जानी ए कोई बड़ी चीज नहीं, पर माया नु गुरु दे लेखे लाना है। गुरु दी वक्त किसे भागण वाले दी लगती, पर माया लगती जरूर। अज्ञानी पुरुष नु सांभ सांभ के रखता है, पर जिस तरह पानी चलता रहता है इसी तरह माया भी चलती रही। एक पास बन लाओगे पानी दूजे पासे चलेगा तीजे पास, इसी तरह जे कोई आदमी चंगे पासे माया नु नहीं लावेगा तो बाबा जी बचन करते सन फिर डाक्टर ले जाएंगे आखो श्री, इन्हे तो चलना ही, ऐसे रोग लग जाते जिन्हों का नाम सुन के शरीर को। बाबा जी वचन करते सन वकील ले जाएंगे, मुकदमा पै गया बस चोर चुके ले जाएंगे, पर पागल वाले गुरसिख जो गुरु नानक ने दी हुई रात गुरु नानक ने देखी, माया माड़ी नहीं, ये सारा डंबर माया दी है जो गुरमुख परिवार से बाबा जी ने मान बख्शी की थी, राज जोग बख्शिया है, पर ए माया गुरु ना जाए। पर कई माया डंग भी लेंदी है, माया होई किन्हां वास्ते नागरी है जिन्होंने गुरु बोल जवाब दे दिता। बेचारा ब्राह्मण वापस आया साहबां दे दरबार च मत्था टेकिया, रो पिया कहन लगा महाराज, हजूर कहन लगे सुना मिल गया 500 रुपया, रो के कहन लगा महाराज जे तुहाडा गंगा राम नाल कोई लैण देण नहीं सी तां मैनूं क्यों इतनी दूर भेजी। हजूर कहन लगे नहीं मिले आपां, महाराज ओह तां अहंकार च बोलदा। हजूर कहन लगे कोई साहब जी चादर दी बुकल मार के देखे सज्जा हथ कढ़िया ते इस तरह करके मुठी मीट के जेब च पा ली, ते कहन लगे अगे तां साडा गंगा राम नाल लैण देण सी, गुरु नानक सी सा ते गंगा राम सी गुमास्ता, जो आप पिया कहिंदा तां अज तू लैण देण कोई ना, जिस तरह बटन उपर कर दई फौरन नेरा हो जाता है। इसे तरह प्यारी सत्संग साहबा ने जिसे ने बख्शन वाला बख्शिश वाला बटन जेड़ा सी उपर किया, फिर उसे तरह घाटे आखो श्री है। सतगुर से गणत जो रखे हल्त पलत सब तिसदा गया, नित चहिया पावे चकू सुटे, चखदा चखदा ओ चढ़ पया, नित उपाव करे माया धर्म कारण, अगला तन भी उड़ गया, क्या वो खटे क्या वो खावे, जित अंतर सहसा दुख पया, निर्वैरा नाल जो वैर रचाए दे, ताप जगते का तिल सिर लिया, उन्हें अगे पिछे तो ही नहीं, जिन्हें अंदर निंदा मोहम पया। हजूर केंद्र जे सोने नू असलावे ता क्यों से पियो, मालिक दी मेहर ना आवे ता सोना मिट्टी हो जाए, ये बख्शिश का बूरा खुला हो तो मिट्टी सोना, कंगाल हो गया फिर गंगू बन गया, फिर मैं दर दर छोकरा खांदा सोचिया हुण किधर जावां, ख्याल आया मना तो ता गुरु तू अपने आप नू तोड़िया, तू ता गुरु तू बेमुख होया है, पर गुरु बख्शन दे फिर गुरु बोल। गोइंदवाल साहब आ गया, साहबां दे मथे नहीं लगा सीधा लंगर च पहुंच, फिर सेवा शुरू कर 6 महीने फिर सेवा की। साहब जी फिर अज लंगर आ गए, ओ गंगा राम तेनू तो सेठ बनाया सी इसे किस तरह, हुण चरना ते पै के रोण लग गए, ऐ पातशाह तू देवो सब किस दयाधार, हम आकिर्त मैं आकिर्त कर तेरिया दाता नू पा के तेनू भुल गया था, मैनू बख्श। हजूर कह लगे गंगा रामा रो ना, तो 6 महीने मेरे सिखा दी फिर सेवा की है, एक बारी फिर मंग ले आखो श्री। गुरु केड़ा चालू केड़ी बख्श, इधर गंगा राम रोई जांदा है ते फुल मंगदा है मेनू बख्श। आओ करिए अरदास, प्यारी सत्संग गंगा राम ने भी गलती की, केवरी असी भी कर दें तो बख्शन वाला कौन है, धन गुरु अरदास पातशाह जागवी जोत गुरु बैठे हैं, गंगा राम रो के अरदास करदा है की आओ आपां भी कर लईए अरदास, पहले सेव खोलेगा पिछे सारी।

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ

ਰੋ ਰੋ ਕੇ ਚਰਨਾਂ ਨੂੰ ਧੋ ਦੇ, ਬਾਦਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ ਪਾਤਸ਼ਾਹ। ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੇ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ, ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਹੋ ਤੇ। ਹਜ਼ੂਰ ਕਹਿਣ ਲੱਗੇ ਠੀਕ। ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇਗੀ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਸਮਾਪਤੀ ਕਰੀਏ।

ਸੱਚੇ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਜਾਈਏ ਤਾਂ ਪੇਟਾ ਕੀ ਰੱਖੀਏ। ਅਲਖ ਨਿਰੰਜਨ ਏਕੋ ਵਰਤੈ ਏਕੈ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮਾਂਗੇ ਹੱਥ ਪਸਾਰੀ। ਲਾਕੀਰੀ ਤੋਂ ਬਰਮਾ ਤੱਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਹੀ ਸਾਰੇ ਮੰਗ ਰਹੇ ਹਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕੀ ਰੱਖੀ। ਇਹ ਧਨ ਦੌਲਤ ਪਦਾਰਥ ਤਾਂ ਉਹਦੀ ਦੇਣ ਹੈ ਔਰ ਜੁਗਾ ਜੁਗੰਤਰ ਸਾਨੂੰ ਦਿੰਦਾ ਆ ਰਿਹਾ, ਪਰ ਅਸੀਂ ਕੀ ਰੱਖ ਸਕਦੇ ਹਾਂ ਉਹਦੇ ਅੱਗੇ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਤੇ ਇਕਾਗਰ ਚਿਤ ਹੋ ਕੇ ਮੂੰਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਦਰੇ ਪਿਆਰ। ਇਸ ਮੁਖ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ, ਇਹ ਉਸਤਤ ਉਸਦੀ ਬੇਟਾ ਕਰੇਗਾ ਇਹ ਕਬੂਲ ਕਰਦਾ। ਕਿਸੇ ਧਨ ਦੌਲਤ ਦੇ ਵੱਟੇ ਪ੍ਰਸੰਨਤਾ ਨਹੀਂ ਮਿਲਣੀ। ਧੰਨ ਗੁਰੂ ਨਾਨਕ ਪਾਤਸ਼ਾਹ

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਰਹੀ, ਕਿਉਂਕਿ ਰੰਗ ਲਾਗਤ ਲਾਗਤ ਲਾਗਤ ਹੈ। ਜਿਹੋ ਜਿਹੀ ਕੋਈ ਸੰਗਤ ਵਿੱਚ ਬੈਠਦਾ ਹੈ, ਹੌਲੇ ਹੌਲੇ ਉਹੋ ਜਿਹਾ ਹੀ ਰੰਗ ਚੜ ਜਾਂਦਾ, ਕਿਉਂਕਿ ਪੰਛੀ ਜਿਹੋ ਜਿਹੇ ਬ੍ਰਿਸ਼ ਤੇ ਬੈਠੇਗਾ ਉਹੋ ਜਿਹੀ ਫਲ ਪ੍ਰਾਪਤ ਹੋਣਗੇ। ਜੇ ਅੰਬ ਦੇ ਬ੍ਰਿਸ਼ ਤੇ ਬੈਠਾ ਤਾਂ ਅੰਬ ਹੀ ਮਿਲਣੇ ਹਨ। ਇਸੇ ਤਰ੍ਹਾਂ ਮਨੁੱਖ ਦਾ ਜੀਵਨ ਜੇ ਸ਼ਾਕਤ ਪੁਰਸ਼ਾਂ ਵਿੱਚ ਜਾ ਪਵੇ ਤਾਂ ਪਾਪਾਂ ਦਾ ਭਾਗੀ ਬਣ ਜਾਂਦਾ, ਜੇ ਸਤ ਸੰਗਤ ਵਿੱਚ ਜਾਂਦਾ ਤਾਂ ਇਸ ਦੇ ਪੁੰਨ ਵੱਧ ਜਾਂਦੇ ਹਨ। ਰਾਜਾ ਹਰੀਚੰਦ ਦੀ ਘਰ ਵਾਲੀ ਰੋਜ ਸਤ ਸੰਗਤ ਵਿੱਚ ਜਾ ਕੇ ਗੁਰਬਾਣੀ ਦਾ ਕੀਰਤਨ ਸੁਣਨਾ, ਆਨੰਦ ਮਾਣਨਾ, ਕਿਉਂਕਿ ਇਹ ਵੀ ਆਤਮਾ ਦੀ ਖੁਰਾਕ ਹੈ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਖੁਰਾਕ ਦੀ ਲੋੜ ਹੈ, ਸਾਡੀ ਆਤਮਾ ਨੂੰ ਵੀ ਪਰਮੇਸ਼ਰ ਦੇ ਨਾਮ ਦੀ ਲੋੜ ਹੈ। ਉਹ ਨਾਮ ਦਾ ਭੋਜਨ ਛਕਦੀ ਹੈ ਜੋ ਸਾਡੇ ਅੰਦਰ, ਜਿਹਦੇ ਸਦਕੇ ਸਾਡਾ ਸਰੀਰ ਚੱਲ ਰਿਹਾ ਨਾ, ਉਸ ਨੂੰ ਹੀ ਭੋਜਨ ਦੀ ਭੁੱਖ ਲੱਗਦੀ ਹੈ, ਪਰ ਉਹ ਭੋਜਨ ਨਾਮ ਦਾ ਛਕਦੀ ਹੈ। ਉਚਾਰਨ ਕਰੋ ਸ੍ਰੀ ਤੋ ਤਾਰਾ ਰਾਣੀ। ਸਤ ਸੰਗਤ ਵਿੱਚ ਰੋਜ ਜਾਣਾ ਤੇ ਰਾਜੇ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਆ ਕੇ ਫਿਰ ਸੌ ਜਾਣਾ। ਅੱਜ ਅਚਾਨਕ ਰਾਜੇ ਦੀ ਜਾਗ ਉਗੜੀ ਤਾਂ ਕੀ ਤੱਕਿਆ ਕਿ ਰਾਣੀ ਨਹੀਂ ਸੁੱਤੀ ਹੋਈ। ਮਨ ਵਿੱਚ ਸ਼ੱਕ ਪੈਦਾ ਹੋ ਗਿਆ ਕਿ ਇਹ ਕਿੱਧਰ ਜਾਂਦੀ ਹੈ ਅੱਧੀ ਰਾਤੀ ਉੱਠ ਕੇ। ਮਨ ਵਿੱਚ ਸੋਚਿਆ ਜਿਤਨੇ ਤੱਕ ਕੋਈ ਅੱਖੀ ਨਾ ਵੇਖ ਲਈਏ ਤਾਂ ਉਸ ਤਰ੍ਹਾਂ ਐਵੇਂ ਕਿਸੇ ਨੂੰ ਕਲੰਕ ਲਾਉਣਾ ਜਾਂ ਕਹਿ ਦੇਣਾ ਚੰਗਾ ਨਹੀਂ ਹੈ। ਚੰਗੀ ਤਰ੍ਹਾਂ ਛਾਣ ਬੀਣ ਕਰ ਲੈਣੀ ਚਾਹੀਦੀ ਹੈ ਵੀ ਕਿੱਧਰ ਜਾਂਦੀ ਹੈ। ਤਾਂ ਰਾਜਾ ਅੱਜ ਸੁੱਤਾ ਨਹੀਂ ਪਰ ਉਵੇਂ ਹੀ ਕਰਾੜੇ ਮਾਰਨ ਲੱਗ ਗਿਆ ਤੇ ਰਾਣੀ ਨੇ ਸਮਝਿਆ ਬਈ ਹੁਣ ਆਰਾਮ ਵਿੱਚ ਹੋ ਗਿਆ ਤੇ ਰਾਣੀ ਸਤ ਸੰਗਤ ਵੱਲ ਤੁਰ ਪਈ। ਮਗਰੇ ਮਗਰੇ ਰਾਜਾ ਜਾ ਰਿਹਾ ਹੈ। ਰਾਣੀ ਜਦੋਂ ਸਤਸੰਗ ਵਿੱਚ ਜਾ ਪਹੁੰਚੀ ਤੇ ਮਨ ਨੂੰ ਤਰਿਆਸ ਆਇਆ ਬਈ ਚਲੋ ਕਿਤੇ ਮਾੜੇ ਪਾਸੇ ਤਾਂ ਨਹੀਂ ਨਾ ਜਾਂਦਾ, ਕਿਤੇ ਮਾੜੇ ਪਾਸੇ ਤਾਂ ਨਹੀਂ ਨਾ ਗਈ। ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਭਗਤੀ ਵਿੱਚ ਹੀ ਜੁੜੀ ਹੋਈ ਹੈ। ਪਰ ਰਾਜੇ ਨੇ ਰਾਣੀ ਦੀ ਇੱਕ ਖੜਾਓ ਚੁੱਕ ਕੇ ਘਰ ਲੈ ਆਂਦੀ, ਬਈ ਪੁੱਛਾਂਗੇ ਬਈ ਤੇਰੀ ਦੂਜੀ ਖੜਾ ਕਿੱਥੇ ਹੈ, ਤੇ ਰਾਜੇ ਨੇ ਆ ਕੇ ਸੰਦੂਕ ਵਿੱਚ ਉਸ ਖੜਾ ਨੂੰ ਬੰਦ ਕਰ ਦਿੱਤਾ। ਰਾਣੀ ਜਦੋਂ ਕੀਰਤਨ ਸੁਣਦਿਆਂ, ਕੀਰਤਨ ਦੀ ਸਮਾਪਤੀ ਹੋਈ ਤੇ ਬਾਹਰ ਨਿਕਲੀ ਤਾਂ ਇੱਕ ਖੜਾ ਦਾ ਜੋੜਾ ਪਿਆ। ਬੜੀ ਡਰੀ ਕਿ ਮੈਂ ਰਾਜੇ ਨੂੰ ਕੀ ਜਵਾਬ ਦੇਵਾਂਗੀ, ਜਦੋਂ ਪੁੱਛੇਗਾ ਬਈ ਦੂਜੀ ਖੜਾਮ ਕਿੱਥੇ ਹੈ ਤਾਂ ਮੈਂ ਜਵਾਬ ਕੀ ਦੇਵਾਂਗੀ। ਮੁੜ ਕੇ ਜਾ ਕੇ ਸਾਧ ਸੰਗਤ ਵਿੱਚ ਜਾ ਕੇ ਬੇਨਤੀ ਕੀਤੀ ਕਿ ਸਾਧ ਸੰਗਤ ਅਰਦਾਸ ਕਰੋ ਮੇਰੀ ਦੂਜੀ ਖੜਾਮ ਮੈਨੂੰ ਮਿਲ ਜਾਵੇ, ਮੇਰੀ ਪਤ ਰਹਿ ਆਵੇ, ਮੇਰੀ ਇੱਜ਼ਤ ਰਹਿ ਆਵੇ। ਜੇ ਰਾਜੇ ਕੋਲ ਇਹ ਪੋਲ ਜ਼ਾਰ ਹੋ ਗਿਆ ਤਾਂ ਰਾਜਾ ਮੇਰੇ ਤੇ ਸ਼ੱਕ ਕਰੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਾਰੀ ਸੰਗਤ ਨੇ ਜਦੋਂ ਅਰਦਾਸ ਕੀਤੀ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਉਹ ਜਿਹੀ ਪੁਰਾਣੀ ਖੜਾਮ ਪਰਮੇਸ਼ਰ ਨੇ ਭੇਜ ਦਿੱਤੀ। ਕੋਈ ਪਛਾਣ ਨਹੀਂ ਸਕਦਾ ਕਿ ਇਹ ਪੁਰਾਣੀ ਹੈ ਜਾਂ ਨਵੀਂ ਹੈ। ਰਾਣੀ ਆ ਕੇ ਉਸੇ ਤਰ੍ਹਾਂ ਰੋਜ ਦੀ ਤਰ੍ਹਾਂ ਸੌ ਗਈ। ਸਵੇਰੇ ਜਦੋਂ ਰਾਜਾ ਉੱਠਿਆ ਤਾਂ ਕਹਿਣ ਲੱਗਾ ਆ ਜਿਹੜਾ ਆਪਣੀਆਂ ਖੜਾਵਾਂ ਤਾਂ ਦੇ, ਮੇਰੀਆਂ ਹੈ ਨਹੀਂ ਇੱਥੇ ਨੇੜੇ ਤੇ ਮੈਂ ਇਸ਼ਨਾਨ ਕਰ ਦਵਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਨੇ ਜਦੋਂ ਦੋਵੇਂ ਖੜਾਵਾਂ ਉਹਦੇ ਅੱਗੇ ਰੱਖ ਦਿੱਤੀਆਂ, ਹੈਰਾਨੀ ਦੀ ਹੱਦ ਨਹੀਂ ਰਹੀ ਕਿ ਮੈਂ ਤਾਂ ਖੜਾਮ ਚੁੱਕ ਕੇ ਲਿਆਇਆ ਸਾਂ, ਇਹ ਦੂਸਰੀ ਕਿੱਥੋਂ ਆ ਗਈ। ਜਾ ਕੇ ਜਾਂ ਪੇਟੀ ਖੋਲੀ ਤਾਂ ਵਿੱਚ ਉਹ ਖੜਾਮ ਹੀ ਪਈ ਹੈ। ਰਾਜੇ ਨੇ ਕਿਹਾ ਸੱਚ ਸੱਚ ਦੱਸ ਇਹ ਦੂਜੀ ਖੜਾਮ ਕਿੱਥੋਂ ਆਈ ਹੈ, ਮੈਂ ਤਾਂ ਰਾਤ ਤੇਰੇ ਮਗਰ ਗਿਆ ਸਾਂ। ਜਿੱਥੇ ਤੂੰ ਰੋਜ਼ ਜਾਂਦੀ ਹੈ ਨਾ ਪਰਮੇਸ਼ਰ ਦਾ ਸਿਮਰਨ ਕਰਨ, ਮੈਂ ਵੀ ਰਾਤ ਉੱਥੇ ਗਿਆ ਸਾਂ।
ਤੇ ਮੈਂ ਉਥੋਂ ਤੇਰੀ ਖਰਾਮ ਚੁੱਕ ਕੇ ਲਿਆਂਦੀ ਸੀ, ਪੇਟੀ ਵਿੱਚ ਬੰਦ ਕਰਕੇ ਜੰਦਰਾ ਮਾਰ ਕੇ ਰੱਖਿਆ, ਤੇ ਇਹ ਦੂਜੀ ਖਰਾਮ ਕਿੱਥੋਂ ਆ ਗਈ ਏ? ਤਾਂ ਰਾਣੀ ਦੇ ਨੈਣ ਕਟੋਰੇ ਭਰ ਆਏ, ਆਖਿਆ ਰਾਜਾ ਇਹ ਸਭ ਪਰਮੇਸ਼ਰ ਦੀ ਕਿਰਪਾ ਹੈ, ਜਿਹੜੇ ਉਸ ਦਾ ਨਾਮ ਜਪਦੇ ਹਨ ਉਹਨਾਂ ਦੀ ਲੱਜਿਆ ਉਹ ਆਪ ਹੀ ਰੱਖਦਾ, ਉਹਨਾਂ ਦੀ ਪਤ ਉਹ ਆਪ ਹੀ ਰੱਖਦਾ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ, ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋਂਦੇ ਹਨ ਫਿਰ ਗੁਰੂ ਤੋਂ ਕਦੇ ਵਿਛੜਦੇ ਨਹੀਂ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੋ ਕੇ ਵਿਚਰਦਾ, ਗੁਰੂ ਸਦਾ ਉਹਨਾਂ ਦੇ ਨਾਲ ਰਹਿੰਦਾ। ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਬਦ ਸਲਾਹ ਨਾਲ ਜੁੜ ਕੇ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ, ਪਰਲੋਕ ਵੀ ਸੁਹੇਲਾ ਹੋ ਜਾਂਦਾ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ।

0: ਜਿਨ੍ਹਾਂ ਦਿਸੰਦਿਆਂ ਦੁਰਮਤ ਮੰਨੇ ਮਿੱਤਰ ਅਸਾਂਜੜੇ ਸਹੀ ਓਠਣੇ ਦੀ ਜਗ ਸਮਾਇਆ ਜੋ ਨਾਨਕ ਬਿਰਲੇ ਕਹੀ ਗੁਰਮੁਖ ਪਿਆਰੇ
1: ਭਾਈ ਰੇ ਇਸ ਮਨ ਕੋ ਸਮਝਾਏ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲ

جنجالا را اے منا میریا ہر سیو پورکھ نرالا را.

ਰੈਤਵਾਨ ਜਗ ਸਿੰਘ ਜੋ ਕਈ ਗੁਰਕੇ ਲੋਕ ਵਸੇਂਗੇ ਤੇਈ ਰਹਿਣੀ ਰਹੇ ਸੋਈ ਦਿਲ ਮੇਰਾ ਓ ਸਾਹਿਬ ਮੈਂ ਉਸਕਾ ਤੇਰਾ ਰਹਿਤ ਬਿਨਾਨੈ ਸਿੰਘ ਕਹਾਵੇ।

Lord, Lord.

दुख पावे कर अमृत घट माही जियो। जिस जल निधि का

ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀ ਦਾ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ। ਇਤਿਹਾਸ ਗਵਾਹ ਹੈ ਕਿ ਮਜ਼ਲੂਮ ਤੇ ਗਰੀਬ ਦੀ ਰੱਖਿਆ ਲਈ, ਸੱਚ ਅਤੇ ਅਣਖ ਦੀ ਹਿਫਾਜ਼ਤ ਵਾਸਤੇ, ਦੇਸ਼ ਤੇ ਕੌਮ ਦੀ ਰਖਵਾਲੀ ਲਈ ਜਦੋਂ ਵੀ ਕਿਸੇ ਸਿੱਖ ਯੋਧੇ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅਸਮਾਨ ਨੇ ਇਹ ਗਿਫਟ ਨਿਉਂ ਕੇ ਸਜਦਾ ਕੀਤਾ, ਤਾਂ ਉਸ ਵਕਤ ਧਰਤੀ ਦੀ ਧੌਣਵੀ ਮਾਣ ਨਾਲ ਇੱਕ ਗਿੱਠ ਹੋਰ ਉੱਚੀ ਹੋ ਗਈ। ਸਮੇਂ ਨੇ ਵੀ ਇੱਕ ਪਲ ਵਾਸਤੇ ਰੁਕ ਕੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਸੁਨਹਿਰੀ ਪੰਨਿਆਂ ਤੇ ਉਲੀਕਿਆ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸਾਨੂੰ ਹਰ ਇੱਕ ਪੇਜ ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਇਹਨਾਂ ਅਣਗਿਣਤ ਸ਼ਹੀਦਾਂ ਵਿੱਚੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੂੰ ਸਾਧ ਸੰਗਤ ਦੀ ਭੇਟਾ ਕਰਨ ਦਾ ਮਾਣ ਪ੍ਰਾਪਤ ਹੈ। ਸੋ ਪੇਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ।

ਚੰਦੂ ਦਾ ਹੁਕਮ ਮੰਨ ਕੇ ਦੋਵੇਂ ਪਾਂਧਾ ਤੇ ਨਾਈ ਪੂਰੇ ਹਿੰਦੁਸਤਾਨ ਵਿੱਚ ਘੁੰਮਦੇ ਫਿਰਦੇ ਰਹੇ, ਪਰ ਕਿਤੇ ਵੀ ਉਹਨਾਂ ਨੂੰ ਚੰਦੂ ਦੀ ਧੀ ਵਾਸਤੇ ਕੋਈ ਚੰਗਾ ਵਰਕਰ ਨਾ ਲੱਭਿਆ। ਅਖੀਰ ਘੁੰਮਦੇ ਫਿਰਦੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ ਤੇ ਸੁਭਾਇਮਾਨ ਸਨ ਤੇ ਗੁਰੂ ਸਾਹਿਬ ਦੇ ਖੱਬੇ ਪਾਸੇ ਉਹਨਾਂ ਦੇ ਹੋਣਹਾਰ ਸਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਸੁਸ਼ੋਭਿਤ ਸਨ। ਦੋਵਾਂ ਲਾਗੀਆਂ ਨੇ ਗੁਰੂ ਜੀ ਨਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਲਈ ਤੇ ਚੰਦੂ ਤੋਂ ਪ੍ਰਵਾਨਗੀ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੰਮ੍ਰਿਤਸਰ ਦੀ ਤਾਰੀਫ ਜਿਸ ਤਰ੍ਹਾਂ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਕਿਉਂ ਦੱਸਦਾ ਹੈ।

ਗੁਰੂ ਜੀ ਦੀ ਤਾਰੀਫ ਦੀ ਗੱਲ ਸੁਣ ਕੇ ਚੰਦੂ ਦੀਵਾਨ ਖੁਸ਼ ਹੋਣ ਦੀ ਬਜਾਏ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁਰੋਲ ਕਚੋਲਾ ਦੇ ਮਹਾਂਵਾਕ ਅਨੁਸਾਰ ਚੰਦੂ ਦੀਵਾਨ ਕਹਿਣ ਲੱਗਾ, ਉਹ ਕਿੱਥੇ ਮੈਂ ਸ਼ਾਹੀ ਦੀਵਾਨ ਤੇ ਕਿੱਥੇ ਅਰਜਨ ਦੇਵ ਇੱਕ ਫਕੀਰ, ਕਿੱਥੇ ਰਾਜਸੀ ਸ਼ਕਤੀਆਂ ਤੇ ਕਿੱਥੇ ਸਾਧਾਂ ਦਾ ਡੇਰਾ, ਉਹ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ। ਚੰਦੂ ਦੀਵਾਨ ਗੁੱਸੇ ਵਿੱਚ ਲੋਹਾ ਲਾਖਾ ਹੋਇਆ ਕਹਿਣ ਲੱਗਾ, ਭਾਵੇਂ ਤੁਸੀਂ ਮੇਰੇ ਮੁਤਾਬਕ ਚੋਣ ਠੀਕ ਨਹੀਂ ਕੀਤੀ, ਪਰ ਫਿਰ ਵੀ ਮੈਂ ਤੁਹਾਡਾ ਮਾਨ ਨਹੀਂ ਤੋੜਦਾ, ਜਾਓ ਜਾ ਕੇ ਸਗਨ ਪਾ ਆਓ। ਇਹ ਸਾਰੀਆਂ ਗੱਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸੁਣ ਲਈਆਂ। ਉਹਨਾਂ ਦਾ ਮਨ ਬੜਾ ਪਰੇਸ਼ਾਨ ਹੋਇਆ, ਕਿਉਂਕਿ ਸੱਚਾ ਸਿੱਖ ਕਦੇ ਵੀ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਾਨੋ ਘੂਰ ਕੇ ਪਿਛਾਂ ਹਟਾਉਂਦਾ ਏ, ਜੇ ਤੂੰ ਪਿਆਰ ਨਾਲ ਨਹੀਂ ਬਿਠਾਉਣ ਜੋਗਾ, ਹੰਝੂ ਵੇਖ ਕੇ ਕਾਸ ਤੋਂ ਹੱਸਦਾ ਏ, ਜੇ ਤੂੰ ਰੋਂਦਿਆਂ ਨੂੰ ਨਹੀਂ ਵਰਾਉਣ ਜੋਗਾ, ਕਾਨੋ ਦੁੱਖ ਦੇ ਦਿਲਾਂ ਨੂੰ ਦੁਖਾਉਂਦਾ ਏ, ਜੇ ਤੂੰ ਜ਼ਖਮਾਂ ਤੇ ਮਲਮ ਨਹੀਂ ਲਾਉਣ ਜੋਗਾ, ਕਾਨੋ ਬੰਦਿਆ ਕੂੜ ਵਿਹਾਸਦਾ ਏ, ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ। ਦਿੱਲੀ ਦੀਆਂ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਇੱਕ ਚਿੱਠੀ ਲਿਖ ਕੇ ਹੇ ਕਿਉਂ ਭੇਜੀ ਅਵੇ।

ਤੇ ਨਾਈ ਸਗਨ ਲੈ ਕੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ। ਇਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸਾਹਿਬਜ਼ਾਦੇ ਦੀ ਕੁੜਮਾਈ ਦੀ ਤਿਆਰੀ ਆਰੰਭ ਕਰ ਦਿੱਤੀ। ਵੱਡਾ ਸਾਰਾ ਪੰਡਾਲ ਸਜਾਇਆ ਗਿਆ। ਗੁਰੂ ਸਾਹਿਬ ਸੰਗਤਾਂ ਵਿਚ ਬਿਰਾਜਮਾਨ ਹੋ ਗਏ। ਜਿਸ ਵਕਤ ਗੁਰੂ ਜੀ ਤੋਂ ਇਜਾਜ਼ਤ ਲੈ ਕੇ ਪਾਂਧਾ ਸਾਹਿਬਜ਼ਾਦੇ ਦੀ ਝੋਲੀ ਵਿਚ ਸਗਨ ਪਾਉਣ ਲੱਗਿਆ ਤਾਂ ਸੰਗਤ ਵਿਚੋਂ ਇਕ ਸਿੰਘ ਨੇ ਉੱਠ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਗਨ ਪ੍ਰਵਾਨ ਕਰਨ ਤੋਂ ਪਹਿਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਚਿੱਠੀ ਨੂੰ ਪੜਿਆ ਜਾਵੇ ਤੇ ਉਸ ਤੇ ਗੌਰ ਫਰਮਾਇਆ ਜਾਵੇ। ਗੁਰੂ ਮਹਾਰਾਜ ਨੇ ਪਾਂਧੇ ਨੂੰ ਸਗਨ ਪਾਉਣ ਤੋਂ ਰੋਕਿਆ, ਸੰਗਤਾਂ ਦੀ ਚਿੱਠੀ ਨੂੰ ਪੜਿਆ ਵਾਚਿਆ ਤੇ ਗੁਰੂ ਦੀਆਂ ਸੰਗਤਾਂ ਦਾ ਵਿਚਾਰ ਸਿਰ ਮੱਥੇ ਰੱਖਦਿਆਂ ਹੋਇਆਂ ਚੰਦੋ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਪਾਂਧਾ ਤੇ ਨਾਈ ਦਿੱਲੀ ਵਾਪਸ ਰਵਾਨਾ ਹੋ ਗਏ। ਉਧਰੋਂ ਜਹਾਂਗੀਰ ਬਾਦਸ਼ਾਹ ਵੀ ਲਾਹੌਰ ਆਇਆ ਹੋਇਆ ਸੀ। ਚੰਦੂ ਅਤੇ ਹੋਰ ਗੁਰੂ ਘਰ ਦੇ ਵਿਰੋਧੀਆਂ ਨੇ ਰਲ ਕੇ ਗੁਰੂ ਜੀ ਦੇ ਵਿਰੁੱਧ ਜੋ ਕੁਝ ਜਹਾਂਗੀਰ ਨੂੰ ਕਹਿ ਉਹ ਬੋਲ ਢਾਡੀ ਜਥਾ ਆਪ ਦੀ ਸੇਵਾ ਵਿਚ ਹੇ ਕਿਉਂ ਰੱਖਦਾ ਹੈ।